ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਤੁਹਾਡਾ ਵੀਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਖੁਸ਼ਬਾਸ਼ ਹੋ? ਜ਼ਿੰਦਗੀ ਕਿਵੇਂ ਗੁਜ਼ਰਦੀ ਪਈ ਹੈ? ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ। ਅੱਲਾ ਪਾਕ ਦਾ ਕਰਮ ਹੈ ਔਰ ਸੱਤੇ ਖੈਰੀ ਨੇ। ਪ੍ਰੋਗਰਾਮ ਹੈ ਰਾਵੀ ਕਿਨਾਰੇ ਔਰ ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਬਿਰਾ ਗੁਲਾਮ ਅਲੀ ਜਾਵੇਦ। ਔਰ ਤੁਹਾਨੂੰ ਪਤਾ ਹੈ ਕਿ 5 ਅਗਸਤ ਯੋਮੇ ਕਸ਼ਮੀਰ ਏ ਇਸਤਹਿਸਾਲ ਕਸ਼ਮੀਰੀ ਮਨਾ ਰਹੇ ਨੇ ਔਰ ਕਸ਼ਮੀਰੀਆਂ ਦੇ ਜਿਹੜੇ ਹੱਕ ਹਨ ਉਹ ਭਾਰਤੀ ਹਕੂਮਤ ਔਰ ਭਾਰਤੀ ਮੁਲਕ ਨੇ ਖੋ ਲਏ ਹਨ ਉਹਨਾਂ ਕੋਲੋਂ, ਉਹਨਾਂ ਨੂੰ ਮਹਿਰੂਮ ਕਰ ਦਿੱਤਾ ਉਹਨਾਂ ਦੇ ਹਕੂਕ ਤੋਂ। ਅਤੇ ਤੁਹਾਨੂੰ ਪਤਾ ਹੈ ਕਿ ਬੈਨ ਉਲਅਕਵਾਮੀ ਕਾਨੂੰਨ ਵੇਖੀਏ ਜਾਂ ਫਿਰ ਅਸੀਂ ਆਪਣੇ ਕਾਨੂੰਨ ਵੇਖੀਏ ਤਾਂ ਕਿਸੇ ਵੀ ਇਨਸਾਨ ਦੇ ਕੋਲੋਂ ਉਹਦੇ ਹਕੂਕ ਜਿਹੜੇ ਨੇ ਉਹ ਨਹੀਂ ਖੱਸੇ ਜਾ ਸਕਦੇ। ਲੇਕਿਨ ਜਿਹੜੇ ਭਾਰਤੀ ਹੈ ਨੇ ਉਹਨਾਂ ਨੇ ਆਪਣੇ ਜੋਸ਼ ਦੇ ਵਿੱਚ ਆ ਕੇ, ਆਪਣੇ ਮਗਰੂਰ ਦੇ ਵਿੱਚ ਆ ਕੇ, ਅਤੇ ਉਹਨਾਂ ਨੇ ਕੀ ਕੀਤਾ ਕਿ ਕਸ਼ਮੀਰੀਆਂ ਤੋਂ ਉਹਨਾਂ ਦੇ ਹੱਕ ਜਿਹੜੇ ਨੇ ਉਹ ਖੋ ਲਏ। ਇਹ ਅਗਸਤ ਦਾ ਦਿਹਾੜਾ ਆਈ, ਅਗਸਤ ਦਾ ਮਹੀਨਾ ਆਈ ਔਰ 5 ਅਗਸਤ ਆਈ ਅਤੇ ਕਸ਼ਮੀਰੀ ਜਿਹੜੇ ਨਾ ਇਸ ਹਵਾਲੇ ਨਾਲ ਹਰ ਸਾਲ ਯੋਮੇ ਇਸਤਹਿਸਾਲ ਕਸ਼ਮੀਰ ਮਨਾਉਂਦੇ ਨੇ। ਇਸ ਸਾਲ ਵੀ 5 ਅਗਸਤ ਨੂੰ ਕਸ਼ਮੀਰੀ ਯੋਮੇ ਇਸਤਹਿਸਾਲ ਕਸ਼ਮੀਰ ਮਨਾ ਰਹੇ ਨੇ। ਅਸੀਂ ਪਾਕਿਸਤਾਨੀ, ਅਸੀਂ ਉਹਨਾਂ ਦਾ ਹਿੱਸਾ, ਉਹ ਸਾਡੇ ਹਿੱਸੇ, ਅਸੀਂ ਉਹਨਾਂ ਦਾ ਦਿਲ, ਉਹ ਸਾਡੀ ਜਾਨ, ਅਸੀਂ ਇਕੱਠੇ ਹਾਂ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਕਿ ਉਹ ਆਪਣੇ ਹੱਕ ਵਾਸਤੇ ਆਵਾਜ਼ ਉਠਾ ਰਹੇ ਨੇ ਔਰ ਪੂਰੀ ਦੁਨੀਆ ਨੂੰ ਇਹ ਗੱਲ ਦੱਸ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਹਕੂਕ ਤੋਂ ਨਾ ਮਹਿਰੂਮ ਕਰ ਦਿੱਤਾ ਗਿਆ। ਅਤੇ ਅਸੀਂ ਜਿਹੜੇ ਪਾਕਿਸਤਾਨੀ ਹੈ ਉਹਨਾਂ ਦੇ ਨਾਲ ਖੜ੍ਹੇ ਹਾਂ ਔਰ ਉਹਨਾਂ ਦੀ ਆਵਾਜ਼ ਨੂੰ ਅਸੀਂ ਤਾਕਤ ਬਣਾ ਰਹੇ ਹਾਂ, ਅਸੀਂ ਉਹਦੀ ਤਾਕਤ ਬਣ ਰਹੇ ਹਾਂ ਔਰ ਅਸੀਂ ਨਾਲ ਖੜ੍ਹੇ ਹਾਂ ਇਸ ਵਾਸਤੇ ਕਿ ਕਸ਼ਮੀਰੀਆਂ ਦੇ ਜਿਹੜੇ ਜਾਇਜ਼ ਹਕੂਕ ਨੇ, ਬੁਨਿਆਦੀ ਹਕੂਕ ਨੇ, ਉਹ ਉਹਨਾਂ ਨੂੰ ਹਰ ਹਾਲ ਦੇ ਵਿੱਚ ਮਿਲਣੇ ਚਾਹੀਦੇ ਨੇ। ਪਾਕਿਸਤਾਨ ਅਤੇ ਆਲਮੀ ਦੁਨੀਆ ਇਸ ਗੱਲ 'ਤੇ ਫੋਕਸ ਕਰਕੇ ਬਹਿ ਗਈ ਹੈ ਕਿ ਕਸ਼ਮੀਰੀਆਂ ਦੇ ਜਿਹੜੇ ਬੁਨਿਆਦੀ ਹਕੂਕ ਨੇ ਉਹ ਮਿਲਣੇ ਚਾਹੀਦੇ ਨੇ। 5 ਅਗਸਤ ਨੂੰ ਕਸ਼ਮੀਰੀ ਬੜੇ ਖੁੱਲ੍ਹ ਡੁੱਲ ਕੇ ਆਪਣੇ ਹਕੂਕ ਦੀ ਵਾਪਸੀ ਵਾਸਤੇ ਮੁਤਾਲਬਾ ਕਰਨਗੇ, ਇਹਤਜਾਜ ਕਰਨਗੇ ਔਰ ਅਸੀਂ ਉਹਨਾਂ ਦੇ ਨਾਲ ਰਹਾਂਗੇ।

ਲਓ ਜੀ, ਜਿਹਨਾਂ ਭੈਣਾਂ ਦੇ ਵਿਆਹਾਂ ਦਾ ਦਿਲ ਕਰਦਾ ਪਿਆ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋਣ ਲਾ, ਬਈ ਜਲਦੀ ਆਓ, ਰਾਂ ਵੱਜੋ, ਰਾਂ ਉਹ ਕਿਤੇ ਵੱਗ ਗਏ, ਉਹ ਇੱਧੇ ਮੈਂ ਬੈਠਾ ਨੇ ਤੁਹਾਡਾ ਵਿਰਾ ਗੁਲਾਮ ਅਲੀ ਜਾਵੇਦ, ਔਰ ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਪੂਰੇ 3 ਵਜੇ ਤੱਕ ਤੁਹਾਡੇ ਨਾਲ ਹਾਂ। ਗੱਲ ਕਰਾਂਗੇ ਅੱਜ ਮੌਸਮ ਦੀ, ਗੱਲ ਕਰਾਂਗੇ ਕੋਈ ਤੁਹਾਡੀ, ਕੁਝ ਆਪਣੀ, ਔਰ ਕੁਛ ਦੁੱਖਾਂ ਦੀ, ਕੁਛ ਸੁੱਖਾਂ ਦੀ, ਕੁਛ ਗੱਲ ਹੋਏਗੀ ਯਾਰਾਂ ਦੀ, ਕੁਛ ਦਿਲਦਾਰਾਂ ਦੀ, ਕੁਛ ਮਿੱਠੜੇ ਮਨਠਾਰਾਂ ਦੀ, ਕੁਝ ਗੱਲਾਂ ਹੋਣਗੀਆਂ ਯਾਰ ਦੀਆਂ, ਕੁਝ ਦਿਲਦਾਰ ਦੀਆਂ ਅਤੇ ਕੁਝ ਮਿੱਠੜੇ ਮਨਠਾਰ ਦੀਆਂ ਗੱਲਾਂ ਨਾਲ ਅਸੀਂ ਗੱਲ ਕਰਾਂਗੇ। ਅਗਸਤ ਦਾ ਮਹੀਨਾ, ਔਰ ਅਗਸਤ ਦੇ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਕਿ ਪਾਕਿਸਤਾਨ ਬਣਿਆ ਹੈ, ਪਾਕਿਸਤਾਨ ਕੈਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਬਣਾਇਆ ਹਾ, 14 ਅਗਸਤ ਨੂੰ ਬਣਿਆ, 20ਵੀਂ ਸਦੀ ਆ, ਔਰ ਉਸ 20ਵੀਂ ਸਦੀ ਦੇ ਵਿੱਚ ਅਸੀਂ ਕੀ ਕੀਤਾ ਕਿ ਅਸੀਂ ਆਜ਼ਾਦੀ ਲਈ ਆ, ਔਰ ਬਰੇ ਸਗੀਰ ਦੇ ਵਿੱਚ ਮੁਸਲਮਾਨ ਮੁਲਕ ਜਿਹੜਾ ਹੈ ਉਹ ਆਜ਼ਾਦ ਫਿਜ਼ਾਵਾਂ ਦੇ ਵਿੱਚ ਬਣ ਗਿਆ, ਉਹਨੂੰ ਪਾਕਿਸਤਾਨ ਦਾ ਨਾਮ ਦਿੱਤਾ ਗਿਆ। ਅਤੇ ਸਾਡਾ ਉਹ ਮਹੀਨਾ ਚੱਲਦਾ ਪਿਆ ਜਿਹੜਾ ਆਜ਼ਾਦੀ ਦਾ ਮਹੀਨਾ ਹੈ, ਉਹ ਮਹੀਨਾ ਜਿਹੜਾ ਖੁਸ਼ੀਆਂ ਦਾ ਮਹੀਨਾ, ਉਹ ਮਹੀਨਾ ਜਿਹੜਾ ਸਾਡੇ ਵਾਸਤੇ ਈਦ ਤੋਂ ਕੰਮ ਨਹੀਂ ਹੈ। ਅਤੇ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ, ਤਿਆਰੀਆਂ ਕਰ ਰਹੇ ਹਾਂ, ਸਾਡੇ ਗਲੀਆਂ, ਬਾਜ਼ਾਰ, ਦੁਕਾਨਾਂ, ਮਾਰਕੀਟਾਂ ਸੱਜ ਗਈਆਂ ਨੇ ਝੰਡੀਆਂ ਦੇ ਨਾਲ, ਔਰ ਬੈਨਰ ਦੇ ਨਾਲ, ਔਰ ਕੱਪੜਿਆਂ ਦੇ ਨਾਲ, ਪਾਕਿਸਤਾਨੀ ਝੰਡੇ ਦੇ ਨਾਲ। ਅਤੇ ਪਾਕਿਸਤਾਨੀ ਇਸ ਦਫ਼ਾ ਮੈਨੂੰ ਲੱਗਦਾ ਕਿ ਇੰਝ ਯੋਮ ਆਜ਼ਾਦੀ ਮਨਾਉਣਗੇ, ਇੰਝ ਯੋਮ ਆਜ਼ਾਦੀ ਮਨਾਉਣਗੇ ਕਿ ਪੂਰੀ ਦੁਨੀਆਂ ਨੂੰ ਦੱਸਣਗੇ ਕਿ ਪਾਕਿਸਤਾਨ ਇੱਕ ਜ਼ਿੰਦਾ ਕੌਮ ਹੈ, ਪਾਕਿਸਤਾਨ ਇੱਕ ਦਲੇਰ ਕੌਮ ਹੈ। ਅਤੇ ਜਨਾਬ ਤੁਸੀਂ ਵੀ ਤਿਆਰ ਹੋ ਜਾਓ, ਤਿਆਰੀਆਂ ਕਰੋ, ਅਗਸਤ ਆ ਗਿਆ, ਔਰ ਅਗਸਤ ਦੇ ਵਿੱਚ 14 ਅਗਸਤ ਨੂੰ ਅਸੀਂ ਯੋਮ ਆਜ਼ਾਦੀ ਮਨਾਉਣਾ, ਅਸੀਂ ਪੂਰੀ ਦੁਨੀਆਂ ਨੂੰ ਦੱਸਣਾ ਅਸੀਂ ਆਜ਼ਾਦ ਕੌਮ ਹੈ, ਅਸੀਂ ਸੱਚੀ ਕੌਮ ਹੈ, ਔਰ ਅਸੀਂ ਜ਼ਿੰਦਾ ਦਿਲ ਕੌਮ ਹੈ। ਅਤੇ ਤਿਆਰ ਹੋ ਗਏ ਹੋ, ਫਿਰ ਤੁਸੀਂ ਅੱਜ ਮੈਨੂੰ ਦੱਸਣਾ ਕਿ ਤੁਸੀਂ ਯੋਮ ਆਜ਼ਾਦੀ ਦੇ ਹਵਾਲੇ ਨਾਲ, 14 ਅਗਸਤ ਦੇ ਹਵਾਲੇ ਨਾਲ ਕਿਹੜੀ ਕਿਹੜੀਆਂ ਤਿਆਰੀਆਂ ਕਰ ਚੁੱਕੇ ਹੋ, ਔਰ ਕਿਹੜੀਆਂ ਤਿਆਰੀਆਂ ਜਿਹੜੀਆਂ ਉਹ ਬਾਕੀ ਰਹਿ ਗਈਆਂ ਨੇ। ਵੈਸੇ ਮੈਂ ਅਗਰ ਸ਼ਹਿਰ ਦੇ ਵਿੱਚ ਫਿਰਿਆ, ਮੈਂ ਬਾਜ਼ਾਰ ਦੇ ਵਿੱਚ ਗਿਆ, ਮਾਰਕੀਟਾਂ ਦੇ ਵਿੱਚ ਵੇਖਿਆ, ਅਤੇ ਮੈਨੂੰ ਤਾਂ ਇਹ ਪਤਾ ਲੱਗਾ ਵੀ ਮਾਰਕੀਟਾਂ ਵੀ ਰਸ਼ ਲੱਗਾ ਪਿਆ, ਦੁਕਾਨਾਂ ਵੀ ਭਰੀਆਂ ਪਈਆਂ ਨੇ, ਔਰ ਜਿਹੜੇ ਪਾਕਿਸਤਾਨੀ ਪਰਚਮ ਨੇ ਉਹ ਦੀਵਾਰਾਂ ਦੇ ਉੱਤੇ, ਘਰਾਂ ਦੀ ਛੱਤਾਂ ਦੇ ਉੱਤੇ ਲਹਿਰਾਉਂਦੇ ਪਏ ਨੇ, ਜਿਵੇਂ ਜਿਵੇਂ ਹਵਾ ਪੰਦੀ ਐਵੇਂ ਐਵੇਂ ਝੰਡਾ ਲਹਿਰਾਉਂਦਾ। ਇਸ ਮਿੱਠੜੇ ਦਿਲ ਨੂੰ ਐਡਾ ਸਕੂਨ ਆਉਂਦਾ, ਯਕੀਨ ਕਰੋ ਤੁਸੀਂ ਸੋਚ ਹੀ ਨਹੀਂ ਸਕਦੇ।

ਲਓ ਜੀ ਜਿਹੜੇ ਲੋਕ ਕਸ਼ਮੀਰ ਕਸ਼ਮੀਰੀਆਂ ਦੇ ਹੱਕ 'ਚ ਬੋਲਦੇ ਪਏ ਨੇ ਉਹਨਾਂ ਦਾ ਬਹੁਤ ਸ਼ੁਕਰੀਆ। ਬੜੇ ਸਾਰੇ ਮੈਸੇਜ ਆਉਣ ਲੱਗ ਗਏ ਕਸ਼ਮੀਰੀਆਂ ਦੀ ਹਿਮਾਇਤ ਦੇ ਵਿੱਚ ਔਰ ਯੋਮੇ ਆਜ਼ਾਦੀ ਦੇ ਹਵਾਲੇ ਨਾਲ। ਬਿਲਕੁਲ ਤੁਹਾਡੇ ਮੈਸੇਜ ਜਿਹੜੇ ਨੇ ਉਹ ਮੈਂ ਆਨ ਏਅਰ ਕਰਦਾ ਔਰ ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ ਅਦਾ ਕਰਨਗੇ ਕਸ਼ਮੀਰੀ ਵੀ ਔਰ ਮੈਂ ਵੀ, ਕਿ ਤੁਸੀਂ ਉਹਨਾਂ ਦੇ ਦੁੱਖ ਨੂੰ, ਉਹਨਾਂ ਦੀ ਤਕਲੀਫ ਨੂੰ ਸਮਝਿਆ, ਸਰਾਇਆ, ਫਿਰ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ। ਜਿਹੜੇ ਸੈਲਾਬਜ਼ਦਾ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਅਸਾਂ ਖਬਰ ਲੈਣੀ ਆਪਣਿਆਂ ਦੀ, ਪਿਆਰਿਆਂ ਦੀ, ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੋਵੇ ਉਸ ਚੀਜ਼ ਅਸਾਂ ਅਪਣਾਵਣੀ ਉਹਨਾਂ ਦੇ ਵੱਲ, ਅਤੇ ਕੋਸ਼ਿਸ਼ ਕਰਨੀ ਹੈ ਕਿ ਅੱਛੀ ਚੀਜ਼, ਸਾਫ਼ ਚੀਜ਼ ਜਿਹੜੀ ਹੈ ਉਹ ਅਪਣਾਵਣੀ, ਇਹ ਨਾ ਹੋਵੇ ਗੈਰ ਮਿਆਰੀ ਹੋਵੇ ਔਰ ਸਾਡੀਆਂ ਮੁਹੱਬਤਾਂ ਵਧਾਉਣ ਦੀ ਬਜਾਏ ਸਾਡੀਆਂ ਮੁਹੱਬਤਾਂ ਘੱਟ ਜਾਵਣ ਔਰ ਉਹਨਾਂ ਨੂੰ ਖੁਸ਼ ਕਰਨ ਦੀ ਬਜਾਏ ਉਹਨਾਂ ਦੇ ਦਿਲ ਦੇ ਵਿੱਚ ਸਾਡਾ ਮਕਾਮ ਗਿਰ ਜਾਵੇ, ਇਹ ਨਾ ਹੋਵੇ। ਬਰਸਾਤ ਦਾ ਮੌਸਮ ਹੈ, ਮੈਂ ਪਿਛਲੇ ਵੀ ਦੋ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ, ਮੁੜ ਕਰਦਾ ਪਿਆਂ, ਤੁਹਾਨੂੰ ਯਾਦ ਆ ਜਾਵੇ। ਬਰਸਾਤ ਦੇ ਮੌਸਮ ਦੇ ਵਿੱਚ, ਬਾਰਿਸ਼ਾਂ ਦੇ ਮੌਸਮ ਦੇ ਵਿੱਚ, ਸਾਵਣ ਦੇ ਵਿੱਚ ਸਾਨੂੰ ਬਹੁਤ ਸਾਰੀ ਇਹਤਿਆਤੀ ਤਦਾਬੀਰ ਕਰਨੀ ਹੁੰਦੀਆਂ, ਜਿਹਦੇ ਵਿੱਚ ਇੱਕ ਤਾਂ ਕੀੜੇ ਮਕੌੜਿਆਂ ਦਾ ਬੜਾ ਖਤਰਾ ਹੁੰਦਾ, ਇਨਸਾਨ ਨੂੰ ਖਦਸ਼ਾ ਹੁੰਦਾ, ਉਹ ਲੜ ਸਕਦੇ ਨੇ, ਇਨਸਾਨ ਨੂੰ ਕੱਟ ਸਕਦੇ ਨੇ, ਬਲਕਿ ਬਾਜ਼ ਕੀੜੇ ਮਕੌੜੇ ਐਸੇ ਨੇ ਕਿ ਇਨਸਾਨ ਦੇ ਜਿਸਮ ਤੋਂ ਗੁਜ਼ਰ ਜਾਣ 'ਤੇ ਉਹਦੀ ਐਲਰਜੀ ਨਹੀਂ ਛੱਡਦੀ ਔਰ ਦਾਣੇ ਬਣ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਅਸੀਂ ਇਹਤਿਆਤੀ ਤਦਾਬੀਰ ਕਰਨੀਆਂ, ਜਦੋਂ ਅਸੀਂ ਕੱਪੜੇ ਪਹਿਨੇ ਹਾਂ ਤਾਂ ਕੱਪੜਿਆਂ ਨੂੰ ਛੰਡ ਛੁੰਡ ਕੇ ਪਾਉਣਾ, ਇਹ ਨਾ ਹੋਵੇ ਕਿ ਉਹਦੇ ਵਿੱਚ ਛਪਕਲੀ ਜਾਂ ਹੋਰ ਕੋਈ ਕੀੜੇ ਮਕੌੜੇ ਹੋਵਣ। ਔਰ ਦੂਸਰਾ ਇਹ ਕਿ ਅਸੀਂ ਅਗਰ ਕੱਪੜੇ ਖੋਲ ਰਹੇ ਹਾਂ, ਕੋਈ ਕੱਢ ਰਹੇ ਹਾਂ ਬੈਗ ਵਿੱਚੋਂ, ਤਾਂ ਉਹਦੇ ਵਿੱਚ ਵੀ ਸਾਨੂੰ ਇਹਤਿਆਤ ਕਰਨੀ ਹੈ, ਸਾਨੂੰ ਚੈੱਕ ਕਰ ਲੈਣਾ। ਔਰ ਸਾਡੇ ਜਿਹੜੇ ਬਰਤਨ ਹਨ, ਖਾਸ ਕਰਕੇ ਕਿਚਨ ਦੇ ਵਿੱਚ ਬਰਤਨ ਜਿਹੜੇ ਇਸਤੇਮਾਲ ਹੋ ਰਹੇ ਹਨ, ਯੂਜ਼ ਦੇ ਵਿੱਚ ਹਨ, ਉਹਨਾਂ ਨੂੰ ਹਮੇਸ਼ਾ ਅਸਾਂ ਉਲਟਾ ਰੱਖਣਾ ਔਰ ਜਦੋਂ ਇਸਤੇਮਾਲ ਕਰਨਾ ਅਤੇ ਧੋ ਕੇ ਕਰਨਾ। ਘਰ ਦੀ ਜਿਹੜੀ ਛੱਤ ਹੈ ਉਹਦੇ ਉੱਤੇ ਪਾਣੀ ਬਿਲਕੁਲ ਨਹੀਂ ਰੁਕਣ ਦੇਣਾ, ਬਿਲਕੁਲ ਨਹੀਂ ਜੰਮਣ ਦੇਣਾ। ਜਿਹੜੀ ਅਸੀਂ ਆਪਣੇ ਘਰ ਦੇ ਵਿੱਚ ਗਰਮ ਮਸਾਲੇ ਰੱਖੇ ਨੇ, ਦਾਲਾਂ ਰੱਖੀਆਂ ਨੇ, ਦਾਣੇ ਰੱਖੇ ਨੇ, ਗੰਦਮ ਪਈ ਹੈ, ਉਹਨੂੰ ਵੀ ਅਸੀਂ ਜ਼ਰੂਰ ਚੈੱਕ ਕਰਦੇ ਰਹਿਣਾ, ਗਾਹ ਬਗਾਹ ਇਹ ਨਾ ਹੋਵੇ ਕਿ ਉਹਨੂੰ ਉੱਲੀ ਲੱਗ ਜਾਵੇ, ਉਹਨੂੰ ਕੀੜੀ ਪੈ ਜਾਵੇ ਜਾਂ ਉਹ ਖਰਾਬ ਹੋ ਜਾਵੇ, ਉਸ ਦੀ ਵੀ ਅਸਾਂ ਇਹਤਿਆਤ ਕਰਨੀ। ਅਤੇ ਬਾਰਿਸ਼ਾਂ ਦੇ ਮੌਸਮ ਦੇ ਵਿੱਚ, ਬਰਸਾਤ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਗੈਰ ਜ਼ਰੂਰੀ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਔਰ ਕੋਸ਼ਿਸ਼ ਕਰਨੀ ਕਿ ਬਰਸਾਤ ਦੇ ਮੌਸਮ ਦੇ ਵਿੱਚ, ਬਾਰਿਸ਼ ਦੇ ਮੌਸਮ ਦੇ ਵਿੱਚ ਤੁਸੀਂ ਵੀ ਜਿਹੜਾ ਹੈ ਗੈਰ ਜ਼ਰੂਰੀ ਤੌਰ 'ਤੇ ਬਾਹਰ ਨਹੀਂ ਨਿਕਲਣਾ। ਲਓ ਜਿਹੜੇ ਲੋਕ ਲਾਹੌਰ ਵਾਲੇ ਪਾਸੇ ਆ ਰਹੇ ਨੇ ਉਹਨਾਂ ਨੂੰ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਅਤੇ ਜਿਹੜੇ ਲਾਹੌਰੋਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਖੁਦਾ ਹਾਫਿਜ਼, ਨੇਕ ਖਾਹਿਸ਼ਾਂ ਦੇ ਨਾਲ, ਨੇਕ ਜਜ਼ਬਿਆਂ ਦੇ ਨਾਲ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਬੋਧੀ ਜੱਟ, ਔਰ ਬੋਧੀ ਜੱਟ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਤਾਰੀਫ ਕੀਤੀ, ਦੁਆਵਾਂ ਦਿੱਤੀਆਂ ਔਰ ਆਖਿਆ ਕਿ ਚੱਸ ਆ ਗਈ ਹੈ। ਬੋਧੀ ਜੱਟ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸ਼ਮਸੀ ਰੇਡੀਓ ਲਿਸਨਰ ਕਲੱਬ ਵਾਲੇ ਸਾਰੇ ਦੋਸਤਾਂ ਨੂੰ ਤੁਸੀਂ ਸਲਾਮ ਆਖੇ ਨੇ, ਤੁਹਾਡੇ ਸਲਾਮ ਉਹਨਾਂ ਤੱਕ ਪਹੁੰਚ ਗਏ ਨੇ। ਲਤੀਫ ਮੁਗਲ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਐਡਮਨ ਨੇ, ਔਰ ਸਾਡੇ ਪ੍ਰੋਗਰਾਮ ਦੇ ਵਿੱਚ ਟਾਈਮ ਕੱਢ ਕੇ ਆਉਂਦੇ ਨੇ। ਆਖਦੇ ਪਏ ਨੇ ਦੁਪਹਿਰ ਤੁਸੀਂ ਬੜੀ ਸੋਹਣੀ ਕਰ ਦਿੱਤੀ, ਦੁਪਹਿਰ ਸਾਡੀ ਬੜੀ ਚੰਗੀ ਜਾ ਰਹੀ ਹੈ, ਔਰ ਤੁਹਾਡੇ ਪ੍ਰੋਗਰਾਮ ਦੇ ਨਾਲ ਸਾਡੇ ਤਬੀਅਤ ਦੇ ਵਿੱਚ ਸਰੂਰ ਅਤੇ ਸਕੂਨ ਆ ਗਿਆ। ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ। ਅਮਾਨਤ ਗਾਰਡ ਫੈਸਲ ਟਾਊਨ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਔਰ ਸਾਰੇ ਸ਼ਮਸੀ ਰੇਡੀਓ ਲਿਸਨਰ ਕਲੱਬ ਨੂੰ ਸਲਾਮ ਆਖੇ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ ਨੇ, ਔਰ ਆਖਿਆ ਨੇ ਕਿ ਤੁਸੀਂ ਹੁਣ ਤੱਕ ਫੇਸਬੁੱਕ ਦਾ ਸਟੇਟਸ ਨਹੀਂ ਲਾਇਆ। ਬਈ ਲੱਗਾ ਪਿਆ, ਜ਼ਰਾ ਵੇਖੋ ਤਾਂ ਸਹੀ, 159 ਕਮੈਂਟ ਆਏ ਨੇ, ਔਰ ਕੋਈ 9 ਬੰਦਿਆਂ ਨੇ ਸ਼ੇਅਰ ਕਰ ਛੱਡਿਆ, ਕੋਈ 11 ਬੰਦਿਆਂ ਨੇ ਮੇਰੇ ਪ੍ਰੋਗਰਾਮ ਨੂੰ ਲਾਈਕ ਕਰ ਛੱਡਿਆ। ਤੁਸੀਂ ਅਜੇ ਤੱਕ ਕਹਿੰਦੇ ਹੋ ਬਈ ਲੈ ਜੀ ਸਟੇਟਸ ਨਹੀਂ।

ਉਹ ਮੇਰੇ ਸੋਹਣਿਓ ਅਤੇ ਮਨ ਮੋਹਣਿਓ ਆ ਜਾਓ ਪ੍ਰੋਗਰਾਮ ਦੇ ਵਿੱਚ ਰਾਵੀ ਕਿਨਾਰੇ ਦੇ ਵਿੱਚ ਗੁਲਾਮ ਅਲੀ ਜਾਵੇਦ ਨੇ ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਨੇ ਉਹ ਗੁੜ ਨਾਲ ਰੋਟੀ ਖਾਣ ਵਾਲਿਓ ਸੁਣਦੇ ਪਏ ਹੋ ਪਿਆਜ਼ ਨਾਲ ਖਾਣ ਵਾਲਿਓ ਤੁਸੀਂ ਵੀ ਸੁਣ ਲਵੋ ਹੋਰਾਂ ਬਾਜਿਓ ਉਹ ਚਾਟੀ ਦੀ ਲੱਸੀ ਪੀਣ ਵਾਲੇ ਕਿੱਥੇ ਗਏ ਨੇ ਅੱਜ ਉਹ ਗਰਮ ਗਰਮ ਚਾਹਵਾਂ ਪੀਣ ਵਾਲੇ ਕਿੱਥੇ ਨੇ ਉਹ ਮਹਿਮਾਨ ਨਵਾਜ਼ੀਆਂ ਕਰਨ ਵਾਲੇ ਕਿੱਥੇ ਨੇ ਉਹ ਪੰਜਾਬੀ ਜਬਲੀਆਂ ਸੁਣਨ ਵਾਲੇ ਕਿੱਥੇ ਨੇ ਲਓ ਜੀ ਕਿਸੇ ਨੇ 447 ਅਤੇ ਮੈਸੇਜ ਕਰ ਮਾਰਿਆ ਕਹਿੰਦੇ ਇਨਸਾਨ ਬਣ ਜਾਓ ਠੀਕ ਹੋ ਜਾਓ ਠੀਕ ਹੋ ਜਾਓ ਉਹ ਬਾਈ ਮੈਂ ਇਨਸਾਨ ਹੀ ਹਾਂ ਤੁਹਾਨੂੰ ਮੇਰੀ ਬੋਲੀ ਤੋਂ ਨਹੀਂ ਲੱਗਦਾ ਮੈਂ ਹੋਰ ਬੋਲੀ ਤਾਂ ਕਾਹ ਨਹੀਂ ਪਿਆ ਬੋਲਦਾ ਇਨਸਾਨਾਂ ਲਈ ਪਿਆ ਬੋਲਦਾ

ਲਓ ਜਨਾਬ, ਉਹ ਮੇਰਾ ਵੀਰਾ ਆ ਗਿਆ ਨੇ ਮੁਹੰਮਦ ਨਿਵਾਜ਼ ਰਾਏਵੰਡ ਰੋਡ ਤੋਂ। ਉਹ ਆਖਦੇ ਨੇ ਅਲੀ ਭਾਈ ਕੈਸੇ ਆਪ? ਮੈਂ ਬਿਲਕੁਲ ਨਿਵਾਜ਼ ਭਾਈ ਠੀਕ ਹਾਂ, ਖਰੀਅਤ, ਖੁਸ਼ਬਾਸ਼, ਰਾਜੀ ਬੁਆ ਜੀ। ਇਹ ਲੱਗਦਾ ਨਹੀਂ ਪਿਆ ਮੇਰੀ ਗੱਲਾਂ ਤੋਂ ਕਿ ਅੱਜ ਕਦੋਂ ਮੈਂ ਮੁਫਤ ਦਾ ਖਾਲੀ ਜਗ੍ਹਾ ਖਾ ਕੇ ਆਇਆ। ਆਖਦੇ ਨੇ ਕੈਸੇ ਉਹ ਆਪ, ਸ਼ੋ ਅੱਛਾ ਹੈ, ਅੱਲਾ ਪਾਕ ਆਪਕੋ ਸਲਾਮਤ ਰੱਖੇ। ਤਮਾਮ ਸੁਣਨ ਵਾਲਿਆਂ ਨੂੰ ਮੇਰਾ ਸਲਾਮ, ਔਰ ਮੇਰੀ ਪਸੰਦ ਦਾ ਇੱਕ ਗਾਣਾ ਵੀ ਪਲੇ ਕਰਦੇ, ਅਤੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ, ਅਤੇ ਬਾਈ ਈਸਾ ਖੇਲਵੀ। ਬਾਈ ਈਸਾ ਖੇਲਵੀ ਦੀ ਆਵਾਜ਼ ਨਹੀਂ ਹੈ ਉਹ ਬਾਈ, ਮੇਰਾ ਸੋਹਣਾ ਬਿਰਾ। ਬਹਰਹਾਲ ਮੈਂ ਤੁਹਾਨੂੰ ਗੀਤ ਜ਼ਰੂਰ ਸੁਣੇ ਸਾਂ। ਇਹ ਕਿਹੜੀ ਗੱਲ ਹੈ, ਮੇਰਾ ਬਿਰਾ ਦਾ ਹੁਕਮ ਹੋਵੇ ਮੈਂ ਭਲਾ ਉਹਨੂੰ ਇਗਨੋਰ ਕਰ ਸਕਦਾ? ਲਓ ਜੀ, ਫੇਸਬੁੱਕ ਵਾਲਿਆਂ, ਉਹ ਸੋਰੀ ਫੇਸਬੁੱਕ ਵਾਲਿਆਂ ਦਾ ਵੀ ਜ਼ਿਕਰ ਕਰ ਲਵੀਏ। ਫੇਸਬੁੱਕ 'ਤੇ ਵੀ ਕਾਫੀ ਸਾਰੇ ਬੰਦੇ ਜਿਹੜੇ ਨੇ ਉਹ ਆਏ ਬੈਠੇ ਨੇ, ਅਤੇ ਐਂ ਗੂਰ ਗੂਰ ਕੇ ਮੈਨੂੰ ਪੈ ਵੇਂਦੇ ਨੇ। ਐਂ ਮਲੂਮ ਹੁੰਦਾ ਜਿਵੇਂ ਮਾਈਨ ਆਉਂਦੀ ਜੇਬ ਕੱਟੀ ਹੋਵੇ, ਇੰਜ ਕਵੜੀ ਕਵੜੀ ਕੇ ਪੈ ਮੇਰੇ ਵੱਲ ਵੇਂਦੇ ਨੇ। ਔਰ ਰਜ਼ਾ ਚੌਧਰੀ ਵਿੱਚੋਂ ਐਵੇਂ ਇਸ਼ਾਰੇ ਨਾਲ ਪੈਣਾ, ਸਲਾਮ ਅਲੈਕੁਮ, ਵਾਲੇਕੁਮ ਸਲਾਮ ਭਾਈਆ। ਅਤੇ ਕਿੰਗ ਫਜ਼ਲ ਖਾਨ ਕਾਕੜ ਬੜੇ ਨਖਰੇ ਨਾਲ ਜਨਾਬ ਸਲੂਟ ਮਾਰਿਆ ਨੇ, ਮਿਹਰਬਾਨੀਆਂ ਕਿੰਗ ਫਜ਼ਲ ਖਾਨ ਕਾਕੜ। ਸ਼ਫਕਤ ਅਲੀ ਖਾਨ, ਤੁਹਾਡਾ ਵੀ ਸ਼ੁਕਰੀਆ, ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ, ਮੇਰਾ ਮਾਣ ਵਧਾਇਆ, ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਆਇਓ, ਮੈਨੂੰ ਬੜਾ ਚੰਗਾ ਲੱਗਾ। ਔਰ ਮੈਂ ਉਮੀਦ ਕਰਦਾ ਕਿ ਤੁਸੀਂ ਇੰਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮੇਰੇ ਨਾਲ ਰਹੋਗੇ। ਔਰ ਭਲਾ ਕੌਣ ਹੈ ਮੁਨਵਰ ਆਬਾਦ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪਹਿਲੀ ਦਫ਼ਾ ਮੇਰੇ ਖਿਆਲ ਇਹ ਪ੍ਰੋਗਰਾਮ ਵਿੱਚ ਆਏ ਨੇ, ਵੈਲਕਮ ਆਖਦਾ, ਖੁਸ਼ ਆਮਦੀਦ ਆਖਦਾ ਜੀ ਆਇਆਂ ਨੂੰ ਆਖਦਾ, ਅਤੇ ਪੰਜਾਬ ਯੂਨੀਵਰਸਿਟੀ ਤੋਂ ਕੰਵਲ ਨਾਜ਼ ਸਾਹਿਬਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਇਹਨਾਂ ਨੂੰ ਵੀ ਖੁਸ਼ ਆਮਦੀਦ ਆਖਸਾਂ। ਅਤੇ ਅਲੀ ਅਹਿਮਦ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਸ਼ੁਕਰੀਆ। ਮਲਿਕ ਵਸੀਮ ਅਵਾਣ ਮੁੰਡਾ ਸਿਆਲਕੋਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੈ, ਅਤੇ ਮੁਹੰਮਦ ਤਾਰਿਕ ਕੁਵੈਤ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਇਹਨਾਂ ਦਾ ਸ਼ੁਕਰੀਆ। ਹਾਜੀ ਆਰਿਫ ਅਲੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਹਮਦੁੱਲਾ ਮੱਲਾ ਖੇਲ ਕੁਵੈਟਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਅਬਦੁੱਲਾ ਗੁੱਜਰ ਨੇ ਗੁਲਾਬ ਦਾ ਫੁੱਲ ਸੈਂਡ ਕਰਕੇ ਅਤੇ ਪ੍ਰੋਗਰਾਮ ਦੇ ਆਗਾਜ਼ ਵਿੱਚ ਸ਼ਮੂਲੀਅਤ ਅਖਤਿਆਰ ਕੀਤੀ। ਸਰ ਵੈਰੀ ਗੁੱਡ ਪ੍ਰੋਗਰਾਮ, ਯੂ ਹੈਵ ਵੈਰੀ ਗੁੱਡ ਪ੍ਰੋਗਰਾਮ, ਮੇ ਅੱਲਾ ਬਲੈਸ ਯੂ ਵਿਦ ਹੈਲਥ ਐਂਡ ਹੈਪੀ ਐਂਡ ਸੇਫ ਲਾਈਫ। ਬਹੁਤ ਸ਼ੁਕਰੀਆ। ਮੁੰਡਾ ਸਿਆਲਕੋਟੀ ਨੇ ਵੀ ਮੁਹੱਬਤਾਂ ਦਾ ਇਜ਼ਹਾਰ ਕੀਤਾ ਦੂਈ ਵਾਰੀ, ਔਰ ਮੁਹੰਮਦ ਤਾਰਿਕ ਨੇ ਵੀ ਸਲਾਮ ਆਖੇ ਨੇ ਸਾਰੇ ਪਾਕਿਸਤਾਨੀਆਂ ਨੂੰ, ਸਾਰੇ ਲਿਸਨਰ ਨੂੰ। ਅਤੇ ਹਾਜੀ ਆਰਿਫ ਅਲੀ ਆਖਦੇ ਨੇ ਸੋਹਣਾ ਅੰਦਾਜ਼ ਤੁਸਾਂ ਦਾ, ਬਾਈ ਤੁਸੀਂ ਵੀ ਸੋਹਣੇ ਹੋ, ਤੁਸੀਂ ਕਿਹੜਾ ਕੋਈ ਘੱਟ ਹੋ। ਅਤੇ ਆਖਦੇ ਨੇ ਦੁਨੀਆਂ ਦੀ ਹਰ ਚੀਜ਼ ਦੀ ਹਿਫਾਜ਼ਤ ਕਰਨੀ ਪੜਦੀ ਹੈ, ਮਗਰ ਇਲਮ ਐਸੀ ਚੀਜ਼ ਹੈ ਜਿਹਦੀ ਕੋਈ ਹਿਫਾਜ਼ਤ ਨਹੀਂ ਕਰਨੀ ਪੈਂਦੀ। ਹਮਦੁਲਿਲਾ ਮਲਾ ਖੇਲ ਦਾ ਖਿਆਲ ਆ ਜਿਹੜਾ ਸਾਡੇ ਨਾਲ ਕਰਦੇ ਪਏ ਹਨ, ਇਹਨਾਂ ਦਾ ਬਹੁਤ ਸ਼ੁਕਰੀਆ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਆ ਕੇ ਦੱਸਿਆ। ਮੁਆਜ਼ ਅਲੀ ਬਾਦਾ ਬਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਆਖਦੇ ਨੇ ਪ੍ਰੋਗਰਾਮ ਅੱਛਾ ਹੈ, ਖੁਸ਼ ਆਮਦੀਦ ਆਖਦਾ। ਅਤੇ ਮੁਆਜ਼ ਅਲੀ ਪਿਸ਼ਾਵਰ ਬਿੱਡ ਬੀਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਵਾਹ ਸਦਕੇ ਪਿਸ਼ਾਵਰ ਵਾਲਿਓ, ਬਈ ਕੀ ਹਾਲ ਹੈ, ਇਹ ਪੰਜਾਬੀ ਪੰਜੂਬੀ ਸਮਝ ਆਉਂਦੀ ਹੈ ਜਾਂ ਫਿਰ ਆ ਮੇਰੀਆਂ ਯਬਲੀਆਂ 'ਤੇ ਹੀ ਖੁਸ਼ ਹੋ ਵੈਂਦੇ ਹੋ?

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਅਵੈਸ ਸ਼ਾਹ ਸਾਹਿਬ। ਅਵੈਸ ਸ਼ਾਹ ਸਾਹਿਬ ਨੇ ਸਾਡਾ ਪ੍ਰੋਗਰਾਮ ਸੁਣਿਆ, ਪ੍ਰੋਗਰਾਮ ਦੀ ਤਾਰੀਫ ਕੀਤੀ ਔਰ ਆਖਿਆ ਕਿ ਜਨਾਬ ਲਾਹੌਰ ਆਇਆ ਬੈਠਾ, ਸਰਗੋਦ ਦੇ ਵਾਲਿਆਂ ਨੂੰ ਮਿਸ ਪਿਆ ਕਰਦਾ। ਔਰ ਉਹਨਾਂ ਇੱਕ ਬੜੀ ਦੁੱਖ ਦੀ ਗੱਲ ਮੈਨੂੰ ਦੱਸਿਓ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਆਹ ਦਿਨ ਮੈਂ ਗਰੂ ਪੰਜੀਰੀ ਬਣਵਾ ਕੇ ਲਾਇਆ। ਪੰਜੀਰੀ ਹੁੰਦੀ ਹੈ ਜਿਹੜਾ ਦੁੱਧ ਹੁੰਦਾ ਨਾ, ਅਤੇ ਘਿਓ ਹੁੰਦਾ, ਇਹਨੂੰ ਰਲਾ ਮਿਲਾ ਕੇ ਕੋਈ ਔਰਤਾਂ ਜਿਹੜੀਆਂ ਨੇ ਮਿਕਸਿੰਗ ਕਰਮ ਰਹਿੰਦੀਆਂ ਨੇ, ਕੁਝ ਵਿੱਚ ਗੁੜ ਸੱਟ ਲੈਂਦੀਆਂ ਨੇ, ਕੁਝ ਵਿੱਚ ਖੰਡ ਯਾਨੀ ਚੀਨੀ ਸੱਟ ਲੈਂਦੀਆਂ ਨੇ। ਉਹ ਮੇਰਾ ਵਿਰਾ ਜਿਹੜਾ ਹੈ ਉਹ ਕੋਈ ਪੰਜੀਰੀ ਬਣਵਾ ਕੇ ਲਾਇਆ ਆ। ਉਹ ਪੰਜੀਰੀ ਕਿਤੇ ਬੰਦ ਕੀਤੀ ਰੱਖੀ, ਸੋ ਗਰਮੀਆਂ ਦਾ ਮੌਸਮ ਆ, ਉਹ ਦੱਬਿਆ ਰਿਹਾ, ਉਹਦੇ ਵਿੱਚ ਪੈ ਗਈ ਹੈ ਹਮਕ। ਆਉਂਦਾ ਪਿਆ ਵੀ ਮੇਰਾ ਕਿਲੋ ਕਿਲੋ ਦਾ ਆਸੂ ਡਾਂਦਾ ਪਿਆ ਇਸ ਦੇ ਧੋਖੇ 'ਚ। ਆਂਦਾ ਮੇਰੀ ਪੰਜੀਰੀ ਖਰਾਬ ਹੋ ਗਈ, ਮੈਂ ਕਿਹੜੇ ਪਾਸੇ ਜਾਵਾਂ, ਦੇਸੀ ਘਿਓ ਦੀ ਬਣੀ ਹੋਈ ਆ। ਬਾਈਆ ਮੈਂ ਤਾਂ ਖਰਾਬ ਕੀਤੀ ਕਾਹ ਨਹੀਂ, ਮੈਨੂੰ ਰੋ ਕੇ ਅਵੈਸ ਸ਼ਾਹ ਜੀ ਤੁਸੀਂ ਕਿਉਂ ਵੀ ਕਹਿੰਦੇ ਹੋ, ਜੇ ਕਿਸੇ ਮੇਰੇ ਜੇ ਬੰਦੇ ਨੂੰ ਦਿੱਤੀ ਹੁੰਦੀ ਤਾਂ ਮੁੜ ਤਾਂ ਖਰਾਬ ਹੋਵਣੀ ਕਾਹ ਇਹਨਾਂ 'ਚੋਂ, ਕਿਉਂ ਮੁੱਕ ਜਾਵਣੀ ਆ।

ਲਓ ਜੀ, ਉਜ਼ਮਾ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਉਜ਼ਮਾ ਖਾਨ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਕਾਲ ਕੀਤੀ। ਉਜ਼ਮਾ ਖਾਨ ਤੁਹਾਡਾ ਬਹੁਤ ਸ਼ੁਕਰੀਆ, ਜਿੰਦੇ ਰਹੋ, ਅੱਲਾ ਪਾਕ ਸੁੱਖੀ ਸਲਾਮਤ ਰੱਖੇ। ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਕੀਮ ਅਤੀਕ ਔਰ ਅਲੀ ਰਜ਼ਾ, ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਆਫਤਾਬ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਕਲੈਨ ਅਲੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ। ਮਜ਼ਹਰ ਪਰਦੇਸੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੈ। ਭਾਈ ਕੀ ਹਾਲ ਹੈ, ਠੀਕ ਠਾਕ ਹੋ? ਮਜ਼ਹਰ ਪਰਦੇਸੀ ਆਖਦੇ ਨੇ ਕਿਉਂ ਆਮ ਪਾਕ ਪੱਤਨ ਉਦੂ ਹੱਟਿਆਂ ਦੇ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਆ, ਅਤੇ ਹੁਣ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ। ਮਿਹਰਬਾਨੀਆਂ ਜਨਾਬ ਮਜ਼ਹਰ ਭਾਈ, ਤੁਹਾਡੀਆਂ ਵੀ ਆ। ਅਤੀਕ ਬਾਈ, ਤੁਹਾਡੀਆਂ ਵੀ ਮਿਹਰਬਾਨੀਆਂ, ਸ਼ੁਕਰੀਆ। ਮੀਆਂ ਫਾਰੂਕ ਸਾਹਿਬ, ਤੁਹਾਡਾ ਸ਼ੁਕਰੀਆ। ਜਿੰਦੇ ਰਹੋ, ਵਸਦੇ ਵਸਦੇ ਰਹੋ।

ਲਓ ਜਨਾਬ, ਜਿਹੜੇ ਲੋਕ ਹੁਣ ਤੱਕ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ, ਮੈਸੇਜ ਕੀਤੇ ਨੇ, ਗੱਲਾਂ ਕੀਤੀਆਂ ਨੇ, ਉਹਨਾਂ ਦੇ ਨਾਵੇਂ ਇੱਕ ਪਿਆਰਾ ਜਿਹਾ ਗੀਤ।

ਲਓ ਜੀ ਮੇਰਾ ਇੱਕ ਸੋਹਣਾ ਅਤੇ ਮਨ ਮੋਹਣਾ ਵੀਰਾ ਮੇਰਾ ਪ੍ਰੋਗਰਾਮ ਪਿਆ ਸੁਣਦਾ ਅਤੇ ਇਹ ਮੈਂ ਗੱਲ ਤੁਹਾਨੂੰ ਇੱਕ ਦੱਸੂ ਹਾਂ ਅਤੇ ਗੱਲ ਮੈਂ ਤੁਹਾਨੂੰ ਦੱਸੂ ਹਾਂ ਹੋਰ ਕਿਸੇ ਨੂੰ ਨਾ ਦੱਸਿਆ। ਮੈਂ ਇੱਕ ਦਿਨ ਦੀ ਗੱਡੀ ਦੇ ਵਿੱਚ ਬਹਿ ਬੈਠੋ ਮੈਂ, ਗੱਡੀ ਬੜੀ ਨਵੀਂ ਜਿਹੀ ਆ, ਉਹ ਨਵੇਂ ਜਿਹੇ ਡਿਜ਼ਾਇਨ ਦੀ ਗੱਡੀ ਅਤੇ ਨਵਾਂ ਜਿਹਾ ਉਹਦੇ ਵਿੱਚ ਸਿਸਟਮ ਲੱਗੋ ਆ। ਮੈਂ ਤਾਂ ਤੁਹਾਨੂੰ ਪਤਾ ਸਾਈਕਲ ਵਾਲਾ ਬੰਦੋ ਹਾਂ, ਉਹ ਬਹਰਹਾਲ ਮੈਥੋਂ ਗੇਟ ਕੋਈ ਨਾ ਖੁੱਲ੍ਹੇ, ਇਹ ਮੇਰੇ ਵੱਲ ਵੇਖ ਕੇ ਹੱਸੇ ਵੀ ਹੈ, ਹੁਣ ਵੇਖ ਏਡਾ ਸਾਦਾ ਬੰਦਾ ਇਸ ਤੋਂ ਗੇਟ ਕੋਈ ਨਹੀਂ ਪਿਆ ਖੁੱਲ੍ਹਦਾ। ਅਤੇ ਉਹ ਮੈਂ ਵਿੱਚ ਕੋਈ ਮੁੜ ਖਾਂਦਾ ਪੀਂਦਾ ਰਿਹਾ, ਮਲਟੇ ਮੁਲਟੇ ਛਿੱਲੂ ਮੈਂ ਵਿੱਚ ਸੱਟੀਆਂ, ਇਹਨੂੰ ਚੜ ਗਈ ਕਾਵੜ ਅਤੇ ਇਸ ਆਖਿਆ ਗੱਡੀ ਦਾ ਦਰਵਾਜ਼ਾ ਜੇ ਖੋਲ੍ਹੋ ਮੈਂ ਨਾ ਕੁਛ ਬਾਹਰ ਨਿਕਲ ਜਾ। ਮੈਂ ਆਖਿਆ ਕਿਉਂ, ਜਿਹਨੇ ਤੈਨੂੰ ਇਤਨੀ ਵੀ ਤਮੀਜ਼ ਕਾ ਹੀ ਨਹੀਂ ਵੀ ਕਰੋੜ ਰੁਪਈਏ ਦੀ ਗੱਡੀ ਅਤੇ ਤੂੰ ਮਲਟ ਦੇ ਛਿੱਲੂ ਵਿੱਚ ਸੱਟੀ ਬੈਠਾ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਵੀ ਆਹ ਜਿਹੜੇ ਵੱਡੇ ਬੰਦੇ ਹੁੰਦੇ ਨਾ, ਇਹਨਾਂ ਵੱਡੇ ਬੰਦਿਆਂ ਨਾਲ ਜਦੋਂ ਅਸੀਂ ਟੁਰਦੇ ਹਾਂ ਨਾ, ਖਾਂਦੇ ਪੀਂਦੇ ਹਾਂ ਜਾਂ ਨਾਲ ਬਾਂਧਦੇ ਹਾਂ, ਤਾਂ ਫਿਰ ਸਾਨੂੰ ਇਹਤਿਆਤ ਕਰਨੀ ਚਾਹੀਦੀ ਹੈ। ਮੇਰਾ ਮਤਬਲੇ ਮੇਰਾ ਵਿਰਾਹ ਹੈ ਕੈਸਾ ਰਿਜਾਜ਼ ਉਹ ਮੇਰਾ ਪ੍ਰੋਗਰਾਮ ਸੁਣਦਾ ਪਿਆ, ਮੋਟਰਵੇ 'ਤੇ ਸਫ਼ਰ ਪਿਆ ਕਰਿੰਦੇ, ਮੀਆਂ ਬੀਵੀ ਦੋਵੇਂ ਇਕੱਠੇ ਪੈ ਜਾਂਦੇ ਅਤੇ ਮੈਨੂੰ ਪਤਾ ਇਹ ਮੀਆਂ ਬੀਵੀ ਦਾ ਏਡਾ ਪਿਆਰ ਹੈ, ਏਡਾ ਪਿਆਰ ਹੈ। ਅੱਲਾ ਵੈਸੇ ਬਦਬਖਤਾਂ ਦੀ ਨਜ਼ਰ ਤੂੰ ਬਚਾਵੇ ਇਹਨਾਂ ਨੂੰ, ਅਤੇ ਇਹਨਾਂ ਨੂੰ ਅੱਲਾ ਪਾਕ ਖੁਸ਼ੀਆਂ ਦੇਵੇ। ਇਹ ਬੜੇ ਚੰਗੇ ਨੇ, ਬੜਾ ਸੋਹਣਾ ਜੋੜਾ, ਜਦੋਂ ਮਿਲਦੇ ਨੇ ਨਾ ਐਂ ਮਲੂਮ ਹੁੰਦਾ ਅਤੇ ਮੀਆਂ ਬੀਵੀ ਦੋਵੇਂ ਬੇਲੀਏ ਨੇ ਇੱਕ ਦੂਜੇ ਦੇ, ਇੰਝ ਖੁਸ਼ ਵਸਦੇ ਵਧੇ ਹੁੰਦੇ, ਹੱਥ 'ਤੇ ਹੱਥ ਮਰਿੰਦੇ ਵਧੇ ਹੁੰਦੇ, ਸੋਹਣੀ ਜ਼ਿੰਦਗੀ ਗੁਜ਼ਰਿੰਦੇ ਨੇ। ਅਤੇ ਮੈਨੂੰ ਹਸਰਤ ਆਉਂਦੀ ਹੈ ਵੀ ਭਾਈਆ ਇਹ ਕਿੱਡੇ ਚੰਗੇ ਲੋਕ ਹਨ। ਅਤੇ ਕਹਿ ਸਰ ਬਈ ਤੁਹਾਡਾ ਸ਼ੁਕਰੀਆ, ਅਤੇ ਬਾਬੀ ਜੀ ਤੁਹਾਡਾ ਵੀ ਸ਼ੁਕਰੀਆ, ਤੁਸੀਂ ਆ ਮੇਰੀਆਂ ਜਬਲੀਆਂ ਪੇ ਸੁਣਦੇ ਹੋ, ਉਹ ਵੀ ਮੋਟਰਵੇ 'ਤੇ ਸੁਣਦੇ ਪਏ ਹੋ, ਉਹ ਵੀ ਐਡੀ ਮਹਿੰਗੀ ਕਾਰ ਦੇ ਵਿੱਚ ਬਹਿ ਕੇ ਮੈਨੂੰ ਪੇ ਸੁਣਦੇ ਹੋ, ਹਾਏ ਮੈਂ ਸਦਕੇ ਜਾਵਾਂ, ਹਾਏ ਮੈਂ ਕੁਰਬਾਨ ਜਾਵਾਂ। ਅਤੇ ਕਿਉਂ ਨਾ ਹੁਣ ਇਹਨਾਂ ਨੂੰ ਜਿਹੜਾ ਨਾ ਇਹ ਜਿਹੜੇ ਮੇਰੇ ਸੋਹਣੇ ਮਨ ਮੋਹਣੇ ਪ੍ਰੋਗਰਾਮ ਪੇ ਸੁਣਦੇ ਨੇ, ਇਹਨਾਂ ਨੂੰ ਇੱਕ ਗੀਤ ਵੀ ਡੈਡੀਕੇਟ ਕਰ ਦੇਵਾਂ, ਕਰਾਂ ਕਿ ਨਾ ਕਰਾਂ ਕੈਸਰ ਭਾਈ ਅਤੇ ਮਿਸਿਜ਼ ਕੈਸਰ, ਦੱਸੋ ਨਾ ਜ਼ਰਾ।

ਹੈਲੋ ਜੀ ਸ਼ੈਸਤਾ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਖੁਸ਼ਾਬ ਤੋਂ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਸ਼ੈਸਤਾ ਜੀ, ਥੈਂਕ ਯੂ ਸੋ ਮੱਚ। ਜਮਾਲ ਭਾਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਜਮਾਲ ਭਾਈ ਤੁਹਾਡੀਆਂ ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਰਿਆਜ਼ ਭਾਈ 18,000 ਜੰਗ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਦੁਆਵਾਂ ਦਿੱਤੀਆਂ ਨੇ, ਔਰ ਸੈਲਾਬ ਵਾਲੀ ਗੱਲ ਨੂੰ ਪਸੰਦ ਕੀਤਾ ਨੇ ਕਿ ਸ਼ੁਕਰ ਹੈ ਤੁਸੀਂ ਸਾਡਾ ਖਿਆਲ ਤਾਂ ਕਰਦੇ ਪਏ ਹੋ। ਭਾਈ ਜਾਨ ਮੈਂ ਹਾਜ਼ਰ ਹਾਂ, ਤੁਸੀਂ ਮੈਨੂੰ ਸੱਦੋ, ਮੈਥੋਂ ਕੰਮ ਲਵੋ, ਮੈਥੋਂ ਖਿਦਮਤ ਲਵੋ, ਕੋਈ ਹੁਕਮ ਹੈ ਤਾਂ ਮੇਰੇ ਵਾਸਤੇ ਉਹ ਕਰੋ।

Immaginate, Renal. Ci va? Sol. ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰੁਬੀਨਾ ਜੱਟੀ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਸਾਰੇ ਲਿਸਨਰ ਵਾਸਤੇ ਦੁਆ ਕੀਤੀ, ਖਾਸ ਕਰਕੇ ਜਿਹੜੇ ਲੋਕ ਸਫ਼ਰ 'ਚ ਜਾ ਰਹੇ ਨੇ ਉਹਨਾਂ ਦੇ ਵਾਸਤੇ ਦੁਆਵਾਂ ਦਿੱਤੀਆਂ। ਕਾਸ਼ਵ ਨੋਮਾਨ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਦੁਆਵਾਂ ਦਿੱਤੀਆਂ ਨੇ। ਔਰ ਆਖਦੇ ਨੇ ਮੈਡਮ ਨੂਰ ਜਹਾਂ ਦਾ ਕੋਈ ਗਾਣਾ ਸੁਣਾਓ। ਜ਼ਰੂਰ ਜਨਾਬ ਕਾਸ਼ਵ ਭਾਈ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮੁਹੰਮਦ ਸ਼ਫੀਕ ਜੋਈਆ ਪਾਕ ਪੱਤਨ ਕਲਿਆਣਾ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਕਲਿਆਣਾ ਪਿੰਡ 'ਚ ਬੈਠੇ ਨੇ ਇਸ ਟਾਈਮ ਆਖਦੇ ਨੇ ਮੌਸਮ ਇੰਜੋਏ ਕਰ ਰਹੇ ਹਾਂ ਤੁਹਾਡਾ ਪ੍ਰੋਗਰਾਮ ਤੁਹਾਡੀ ਬੋਲੀ ਔਰ ਤੁਹਾਡੀਆਂ ਗੱਲਾਂ ਨੂੰ ਇੰਜੋਏ ਕਰ ਰਹੇ ਹਾਂ ਬਹੁਤ ਸ਼ੁਕਰੀਆ ਮੁਹੰਮਦ ਸ਼ਫੀਕ ਜੋਈਆ ਸਾਹਿਬ ਤੁਸੀਂ ਹੱਸਦੇ ਵਸਦੇ ਰਹੋ ਅੱਲਾ ਪਾਕ ਸਲਾਮਤ ਰੱਖੇ ਸ਼ਹਿਜ਼ਾਦ ਭਾਈ ਸ਼ਾਦਬਾਗ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਆਖਿਆ ਨੰਬਰ ਨਹੀਂ ਪਿਆ ਮਿਲਦਾ ਸੁਣਿਆ ਬਾਈ ਤੁਹਾਡਾ ਨੰਬਰ ਮਿਲਿਆ ਤੇ ਮੇਰੇ ਨਾਲ ਗੱਲ ਹੋਈ ਹੈ ਨਾ ਸ਼ਹਿਜ਼ਾਦ ਬਾਈ ਵੈਲਕਮ ਖੁਸ਼ ਆਮਦੀਦ ਅਬਦੁਲ ਹਮੀਦ ਫਰੂਕਾਬਾਦ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਤਾਰੀਫ ਕੀਤੀ ਨੇ ਦੁਆਵਾਂ ਦਿੱਤੀਆਂ ਨੇ ਔਰ ਆਖਿਆ ਅੱਛਾ ਪ੍ਰੋਗਰਾਮ ਪੇ ਕਰਦੇ ਹੋ ਆਖਦੇ ਨੇ ਪੂਰਾ ਹਫ਼ਤਾ ਇੰਤਜ਼ਾਰ ਕਰਦੇ ਹਾਂ ਸਾਡੀ ਥਕਾਵਟ ਲੈ ਜਾਂਦੀ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ ਸੁਹੇਲ ਬਾਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਪ੍ਰੋਗਰਾਮ ਨੂੰ ਪਸੰਦ ਕੀਤਾ ਤਾਰੀਫ ਕੀਤੀ ਔਰ ਗਾਣੇ ਦੀ ਵੀ ਫਰਮਾਇਸ਼ ਕਰ ਮਾਰੀ ਬਹੁਤ ਸ਼ੁਕਰੀਆ ਰੁਬੀਨਾ ਜੱਟੀ ਸਾਹਿਬ ਇੱਕ ਦਫ਼ਾ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਰੱਖਦੀਆਂ ਨੇ ਤਲਾਸ਼ ਕਰ ਮੇਰੀ ਕਮੀ ਕੋ ਆਪਣੇ ਦਿਲ ਮੇ ਦਰਦ ਹੋ ਤੋ ਸਮਝ ਲੈਣਾ ਰਿਸ਼ਤਾ ਅਬ ਵੀ ਬਾਕੀ ਹੈ ਹਾਏ ਮੈਂ ਸਦਕੇ ਜਾਵਾਂ ਹਾਏ ਮੈਂ ਕੁਰਬਾਨ ਜਾਵਾਂ ਰੁਬੀਨਾ ਸਾਹਿਬ ਥੈਂਕ ਯੂ ਸੋ ਮੱਚ ਮਨਾਇਲ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਬੜੇ ਦਿਨਾਂ ਤੋਂ ਬਾਅਦ ਮਨਾਇਲ ਖਾਨ ਤੁਹਾਡਾ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਲੇਕਿਨ ਗੈਰ ਹਾਜ਼ਰ ਰਹੇ ਇਤਨਾ ਅਰਸਾ ਕਿੱਥੇ ਰਹੇ ਜ਼ਰਾ ਇਹ ਵੀ ਦੱਸੋ ਨਾ ਤੁਸੀਂ ਕਿਉਂਕਿ ਲੇਟ ਲੇਟ ਅਤੇ ਫਿਰ ਲੇਟ ਹੋ ਗਏ ਹੈਂ ਇੰਝ ਹੋਣਾ ਨਹੀਂ ਚਾਹੀਦਾ ਅਤੇ ਥੋੜ੍ਹੀ ਦੇਰ ਬਾਅਦ ਅਸਾਂ ਇਸਲਾਮਾਬਾਦ ਜਾਣਾ ਖਬਰਾਂ ਵਾਲੇ ਪਾਸੇ ਖਬਰਾਂ ਤੋਂ ਬਾਅਦ ਹਟ ਕੇ ਫਿਰ ਤੁਹਾਡੇ ਲਾਉਣਾ 4471 ਅਤੇ ਆਕਾਸ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਆਕਾਸ਼ ਪਹਿਲੀ ਦਫ਼ਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਆਖਦੇ ਨੇ ਬੋਲੀ ਔਰ ਅੰਦਾਜ਼ ਜ਼ਬਰਦਸਤ ਅਤੇ ਇਸ ਮੈਨੂੰ ਖਿੱਚਿਆ ਕਿ ਮੈਂ ਤੁਹਾਨੂੰ ਮੈਸੇਜ ਕਰਾਂ ਆਕਾਸ਼ ਵੀ ਥੈਂਕ ਯੂ ਸੋ ਮੱਚ ਤੁਸੀਂ ਜਿਉਂਦੇ ਰਹੋ ਵਸਦੇ ਰਹੋ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਗੁੰਮਨਾਮ ਜਿਨ੍ਹਾਂ ਨੇ ਨਾਮ ਨਹੀਂ ਲਿਖਿਆ ਆਖਦੇ ਨੇ ਸ਼ਰਾਰਤੀ ਬੜੇ ਪਿਆਰੇ ਅੰਦਾਜ਼ ਦੇ ਵਿੱਚ ਤੁਸੀਂ ਆਖਿਆ ਸ਼ਰਾਰਤੀ ਕਮਲਨਾਥ ਤੁਹਾਡਾ ਸ਼ੁਕਰੀਆ ਮੈਂ ਕਮਲੀ ਹਾਂ ਉਸ ਡੋਲਣ ਦੀ ਜਿਸ ਤੂੰ ਖਾਧੀ ਏ ਰੋਲਣ ਦੀ ਜਿਸੋਂ ਖਾਧੀ ਏ ਰੋਲਣ ਦੀ ਦੁਨੀਆ ਦੋ ਰੰਗੀ ਅੰਦਰੋਂ ਦੁਸ਼ਮਣ ਬਾਹਰੋਂ ਸੰਗੀ ਕਮਲਨਾਥ ਆਖਦੇ ਪਏ ਨੇ ਪੰਜਾਬ ਯੂਨੀਵਰਸਿਟੀ ਤੋਂ ਕਮਲਨਾਥ ਤੁਸੀਂ ਖੁਸ਼ ਰਹੋ ਰਜ਼ਾ ਚੌਧਰੀ ਨੇ ਨਾਸ਼ਤੇ ਵਾਸਤੇ ਮੈਨੂੰ ਸੈਂਡ ਕੀਤੇ ਨੇ ਰਜ਼ਾ ਬਾਈ ਤੁਹਾਡਾ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਤੁਸੀਂ ਖੁਸ਼ ਰਹੋ ਨਾਸ਼ਤਾ ਮੈਂ ਕਰ ਲਿਆ ਮੁਫਤ ਦਾ ਟੁੱਕਰ ਮੈਨੂੰ ਲੱਭ ਗਿਆ ਚੰਗਾ ਟਿਕਾ ਕੇ ਮੈਂ ਖਾਧਾ ਇੰਝ ਖਾਧਾ ਕੋਈ 6 ਦਿਨਾਂ ਦਾ ਸਟੋਰ ਵੀ ਕਰ ਲਿਆ ਟੈਨਸ਼ਨ ਨਹੀਂ ਲੈਣੀ ਲਓ ਜੀ ਪ੍ਰੋਗਰਾਮ ਰਾਵੀ ਕਿਨਾਰੇ ਆਰ ਜੇ ਗੁਲਾਮ ਅਲੀ ਜਾਵੇਦ ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਤੁਹਾਡਾ ਮੇਰਾ ਸਾਥ ਹੁੰਦਾ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਇਹਦੇ ਵਿੱਚ ਆਉਂਦੀਆਂ ਨੇ ਗੱਲਾਂ ਯਾਰਾਂ ਦੀਆਂ ਦਿਲਦਾਰਾਂ ਦੀਆਂ ਮਿੱਠੜੇ ਮਨਠਾਰਾਂ ਦੀਆਂ ਕੁਝ ਗੱਲਾਂ ਆਰ ਦੀਆਂ ਕੁਝ ਪਾਰ ਦੀਆਂ ਕੁਝ ਯਾਰ ਦੀਆਂ ਕੁਝ ਦਿਲਦਾਰ ਦੀਆਂ ਕੁਝ ਗੱਲਾਂ ਇਨਕਾਰ ਦੀਆਂ ਕੁਝ ਇਕਰਾਰ ਦੀਆਂ ਕੁਝ ਇਸਰਾਰ ਦੀਆਂ

0: ਲਓ ਜੀ ਹੁਣ ਅਸੀਂ ਜਾਂਦੇ ਹਾਂ ਇਸਲਾਮਾਬਾਦ, ਖਬਰਾਂ ਸੁਣਦੇ ਹਾਂ। ਖਬਰਾਂ ਤੋਂ ਬਾਅਦ ਇੱਕ ਸੋਹਣੇ ਟਾਪਿਕ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗਾ। ਜਾਣਾ ਨਹੀਂ ਕਿਧਰੇ ਰਹਿਣਾ ਮੇਰੇ ਨਾਲ ਨਾਲ।
1: Coming up next, 101 News Headlines.

ਅਸਲਾਮ ਵਾਲੇਕੁਮ ਐਂਡ ਅਸਲਾਮ ਵਾਲੇਕੁਮ ਤੁਹਾਡਾ ਵਿਰਾਹ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ ਐਫ ਐਮ 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ ਔਰ ਨਾਲ ਦੱਸੋ ਕਿ ਤੁਹਾਡਾ ਕੀ ਹਾਲ ਚਾਲ ਹੈ। ਪ੍ਰੋਗਰਾਮ ਹੈ ਰਾਵੀ ਕਿਨਾਰੇ ਔਰ ਤੁਹਾਡਾ ਮੇਰਾ ਸਾਥ ਹੈ ਪੂਰੇ 3 ਵਜੇ ਤੱਕ, ਔਰ 3 ਵਜੇ ਤੱਕ ਗੱਲਾਂ ਹੋਣੀਆਂ ਨੇ ਤੁਹਾਡੀਆਂ ਸਾਡੀਆਂ। ਅੱਜ ਇੱਕ ਸੋਹਣਾ ਜਿਹਾ ਟਾਪਿਕ ਹੋਣਾ ਜਿਸ 'ਤੇ ਤੁਸੀਂ ਸਾਂਝ ਪਾਉਣੀ ਹੈ, ਔਰ ਸਾਂਝ ਵੀ ਸੋਹਣੀ ਪਾਉਣੀ ਹੈ, ਚੰਗੀ ਪਾਉਣੀ ਹੈ, ਨਿਖੜ ਕੇ ਪਾਉਣੀ ਹੈ।

ਔਰ ਅੱਜ ਦਾ ਸਾਡਾ ਟੋਪਿਕ ਜਿਹੜਾ ਹੈ ਥੋੜ੍ਹਾ ਜਿਹਾ ਸਿਆਣੇ ਬੰਦਿਆਂ ਦੇ ਮਿਜ਼ਾਜ ਦਾ ਹੋਏਗਾ ਇਹ ਟੋਪਿਕ, ਥੋੜ੍ਹਾ ਜਿਹਾ ਸੰਜੀਦਾ ਬੰਦਿਆਂ ਦੇ ਮਿਜ਼ਾਜ ਦਾ ਹੋਏਗਾ, ਲੇਕਿਨ ਇਹਦੇ ਨਾਲ ਵਾਸਤਾ ਹਰ ਬੰਦੇ ਨੂੰ ਪੰਬਦਾ, ਵਾਹ ਹਰ ਬੰਦੇ ਨੂੰ ਪੰਬਦੀ ਹੈ। ਉਹ ਇਹ ਹੈ ਕਿ ਸਾਡੇ ਮਿਜ਼ਾਜਾਂ ਦੇ ਵਿੱਚੋਂ ਇੱਕ ਦੂਜੇ ਦਾ ਜਿਹੜਾ ਭਰਮ ਰੱਖਣਾ ਹੈ, ਰੱਖ ਰਖਾਓ ਜਿਹੜਾ ਰੱਖਣਾ ਹੈ, ਇਹ ਕੰਮ ਕਿਉਂ ਹੁੰਦਾ ਜਾਂਦਾ, ਐਸੀ ਕਿਹੜੀ ਵਜ੍ਹਾ ਹੈ ਕਿ ਸਾਡੇ ਮਿਜ਼ਾਜਾਂ ਦੇ ਵਿੱਚੋਂ, ਸਾਡੀ ਰਵਾਇਤ ਦੇ ਵਿੱਚੋਂ, ਸਾਡੇ ਰੱਖ ਰਖਾਓ ਦੇ ਵਿੱਚੋਂ, ਸਾਡੀ ਸੋਚ ਦੇ ਵਿੱਚੋਂ ਜਿਹੜਾ ਇੱਕ ਦੂਜਿਆਂ ਦਾ ਭਰਮ ਆਈ, ਇੱਕ ਦੂਜਿਆਂ ਦਾ ਰੱਖ ਰਖਾਓ ਆ, ਇੱਕ ਦੂਜਿਆਂ ਦਾ ਲਿਆਜ਼ ਆ, ਉਹ ਕਿਉਂ ਖਤਮ ਹੁੰਦਾ ਜਾਂਦਾ, ਇਹਦੀ ਵਜ੍ਹਾ ਕੀ ਹੈ। ਲਓ ਜਿਨ੍ਹਾਂ ਨੇ ਕਾਲ ਕਰਨੀ ਹੈ, ਮੇਰਾ ਨੰਬਰ ਹੈ 0422111001001, ਔਰ ਉਹ ਮੈਨੂੰ ਦੱਸਣਗੇ ਕਿ ਸਾਡੇ ਮੁਆਸ਼ਰੇ ਦੇ ਵਿੱਚੋਂ, ਸਾਡੀ ਰਵਾਇਤ ਦੇ ਵਿੱਚੋਂ, ਸਾਡੇ ਆਪਣੇ ਰੱਖ ਰਖਾਓ ਦੇ ਵਿੱਚੋਂ ਜਿਹੜਾ ਹੈ ਇੱਕ ਦੂਜੇ ਦਾ ਭਰਮ ਕਿਉਂ ਖਤਮ ਹੁੰਦਾ ਜਾਂਦਾ। ਅਤੇ ਫਰਮਾਇਸ਼ ਕੀਤੀ ਸੀ ਮੇਰੇ ਵੀਰਾਂ ਨੇ, ਕਾਸ਼ਫ ਨੁਮਾਨ ਨੇ, ਔਰ ਕਾਸ਼ਫ ਨੁਮਾਨ ਨੇ ਕਿਹਾ ਸੀ ਇੱਕ ਗੀਤ ਸੁਣਾਓ, ਮੈਂ ਤਾਂ ਮੇਰਾ ਦਿਲ ਭਰ ਜਾਂਦੀ ਮੈਡਮ ਨੂਰ ਜਹਾਂ ਦਾ ਗੀਤ ਜ਼ਰੂਰ ਚਲਾਈਨਾ। ਉਸ ਤੋਂ ਇਲਾਵਾ ਰਜ਼ਾ ਚੌਧਰੀ ਦਾ ਫਰਮਾਇਸ਼ ਜਿਹੜੀ ਉਹ ਵੀ ਮੈਂ ਲਾਈਨ ਅਪ ਕੀਤੀ ਹੋਈ ਹੈ, ਇੱਕ ਹੋਰ ਗਾਣੇ ਦੀ ਫਰਮਾਇਸ਼ ਆਈ ਸੀ ਉਹ ਵੀ ਮੈਂ ਲਾਈਨ ਅਪ ਕੀਤੀ ਹੋਈ ਹੈ, ਜਿਨ੍ਹਾਂ ਦੀਆਂ ਫਰਮਾਇਸ਼ਾਂ ਆਈਆਂ ਨੇ ਉਹਨਾਂ ਨੂੰ ਮੈਂ ਜ਼ਰੂਰ ਚਲਾਵਾਂਗਾ। ਸੁਣਦੇ ਰਹੋ, ਮੇਰੇ ਨਾਲ ਰਹੋ।

ਲਓ ਜੀ, ਅੱਜ ਦਾ ਸਾਡਾ ਟੋਪਿਕ ਜਿਸ 'ਤੇ ਤੁਸੀਂ ਸਾਂਝ ਪਾਉਣੀ, ਉਹ ਟੋਪਿਕ ਇਹ ਹੈ ਕਿ ਤੁਸੀਂ ਦੱਸਣਾ ਹੈ ਕਿ ਸਾਡੇ ਵਿੱਚੋਂ ਇੱਕ ਦੂਜੇ ਦਾ ਰੱਖ ਰਖਾਓ, ਇੱਕ ਦੂਜੇ ਦਾ ਭਰਮ ਕਿਉਂ ਖਤਮ ਹੁੰਦਾ ਜਾਂਦਾ, ਐਸੀ ਕਿਹੜੀ ਗੱਲ ਹੈ ਕਿ ਜਿਸ ਦੀ ਵਜ੍ਹਾ ਤੋਂ ਸਾਡੇ ਕੋਲੋਂ ਇੱਕ ਦੂਜੇ ਦਾ ਰੱਖ ਰਖਾਓ, ਇੱਕ ਦੂਜੇ ਦਾ ਲਿਹਾਜ਼, ਇੱਕ ਦੂਜੇ ਦਾ ਅਹਿਸਾਸ, ਖਿਆਲ ਅਸੀਂ ਕਿਉਂ ਖਤਮ ਕਰਦੇ ਜਾਂਦੇ ਹਾਂ, ਸਾਡੇ ਵਿੱਚੋਂ ਕਿਉਂ ਖਤਮ ਹੁੰਦਾ ਪਿਆ, ਇਹ ਤੁਸੀਂ ਮੈਨੂੰ ਦੱਸਣਾ। ਔਰ ਲਾਈਵ ਕਾਲ ਆਉਣੀ ਹੈ 2:30 'ਤੇ 0422111001, ਔਰ ਦੱਸਣਾ ਹੈ ਕਿ ਭਰਮ ਰੱਖ ਰਖਾਓ ਸਾਡੇ ਵਿੱਚੋਂ ਕਿਉਂ ਖਤਮ ਹੁੰਦਾ ਜਾਂਦਾ ਹੈ। ਗੀਤ ਹੈ ਜਨਾਬ ਰਜ਼ਾ ਚੌਧਰੀ ਦੀ ਪਸੰਦ ਦਾ, ਡੈਡੀਕੇਟ ਕਰਨਾ ਸਾਰੇ ਸ਼ਮਸੀ ਰੇਡੀਓ ਲਿਸਨਰ ਕਲੱਬ ਨੂੰ।

ਲੋ ਜੀ ਮੇਰੇ ਬੜੇ ਸੋਹਣੇ ਮਨਮੋਹਣੇ ਭਰਾ ਸ਼ਹਿਜ਼ਾਦ ਯਾਕੂਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਇਹ ਕੰਪਿਊਟਰ ਦੇ ਐਕਸਪਰਟ ਨੇ, ਐਕਸਪਰਟ। ਲੇਕਿਨ ਇਹਨਾਂ ਨੂੰ ਮੈਂ ਕਈ ਵਾਰੀ ਦੱਸਿਆ ਕਿ ਮੇਰੇ ਮੋਬਾਈਲ ਦੇ ਵਿੱਚ ਵਾਇਰਸ ਵੜ ਗਿਆ, ਇਹਨੂੰ ਸਾਫ਼ ਕਰ ਦਿਓ। ਨਹੀਂ ਕਰ ਦਿੰਦੇ ਪਏ। ਸ਼ਹਿਜ਼ਾਦ ਯਾਕੂਬ ਸਾਹਿਬ ਥੈਂਕ ਯੂ ਸੋ ਮਚ। ਆਫੀਆ ਖਾਨ ਜਿਹੜੇ ਤੁਸੀਂ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹ ਗਾਣਾ ਮੈਂ ਲੱਭਿਆ, ਲੇਕਿਨ ਉਹ ਸਾਡੀ ਪਾਲਿਸੀ ਦੇ ਵਿੱਚ ਨਹੀਂ ਆ ਰਿਹਾ, ਚਲਾਵਣ ਦੀ ਵਜ੍ਹਾ ਤੋਂ। ਇਸ ਲਈ ਮੈਂ ਉਹ ਨਹੀਂ ਚਲਾ ਸਕਾਂਗਾ, ਮਾਜ਼ਰਤ। ਲੇਕਿਨ ਅਗਲਾ ਗਾਣਾ ਤੁਹਾਡੇ ਨਾਵੇਂ ਕਰ ਰਿਹਾ, ਤੁਹਾਨੂੰ ਡੈਡੀਕੇਟ ਕਰ ਰਿਹਾ।

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਦੁਆ ਖਾਨ ਕੇ ਪੀ ਕੇ, ਤੂੰ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਆਖਦੀਆਂ ਨੇ ਭਾਈ ਜ਼ਬਰਦਸਤ ਪ੍ਰੋਗਰਾਮ ਦੁਆ, ਥੈਂਕ ਯੂ ਸੋ ਮੱਚ ਦੁਆ ਜੀ। ਦੱਸਣਾ ਕਿ ਤੁਸੀਂ ਲਾਹੌਰ ਦੇ ਵਿੱਚ ਹੋ ਜਾਂ ਕੇ ਪੀ ਕੇ 'ਤੇ ਬਹਿ ਕੇ ਪ੍ਰੋਗਰਾਮ ਸੁਣ ਰਹੇ ਹੋ। ਮੁਹੰਮਦ ਰਫੀਕ ਫਰਾਮ ਫੋਰਟ ਅਬਾਸ, ਅਸਲਾਮ ਅਲੈਕੁਮ ਭਾਈ ਜਾਨ, ਔਰ ਸਭ ਸੁਣਨੇ ਵਾਲੋਂ ਕੋ ਮੇਰਾ ਸਲਾਮ। ਭਾਈ ਜਾਨ ਨੂਰ ਜਹਾਂ ਕਾ ਸੌਂਗ ਪਲੇ ਕਰਦੇ, ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ। ਭਾਈ ਮੈਡਮ ਨੂਰ ਜਹਾਂ ਦੇ ਦੋ ਗਾਣੇ ਹੋ ਗਏ ਨੇ ਅੱਜ, ਅਤੇ ਅੱਜ ਮਾਜ਼ਰਤ, ਲੇਕਿਨ ਮੈਂ ਗੀਤ ਜ਼ਰੂਰ ਤੁਹਾਨੂੰ ਡੈਡੀਕੇਟ ਕਰਾਂਗਾ ਆਪਣੇ ਵਿਰਾਹ ਨੂੰ, ਰਫੀਕ ਭਾਈ ਨੂੰ। ਇਤਨਾ ਦੂਰ ਤੋਂ ਮੇਰੇ ਪ੍ਰੋਗਰਾਮ ਵਿੱਚ ਆਉਂਦੇ ਨੇ, ਮੈਨੂੰ ਅੱਛਾ ਲੱਗਦਾ।

0: ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ। ਸਾਡਾ ਨੰਬਰ ਹੈ 04221111001। ਔਰ ਅੱਜ ਦਾ ਸਾਡਾ ਟੋਪਿਕ ਹੈ ਕਿ ਸਾਡੇ ਵਿੱਚੋਂ ਭਰਮ, ਰੱਖ ਰਖਾਓ, ਲਿਹਾਜ਼ ਕਿਉਂ ਖਤਮ ਹੁੰਦਾ ਜਾਂਦਾ ਹੈ, ਆਖਿਰ ਇਸ ਦੀ ਵਜ੍ਹਾ ਕੀ ਹੈ। ਮੈਂ ਲਵਣ ਲੱਗਾ ਪਹਿਲੀ ਕਾਲ, ਟੋਪਿਕ 'ਤੇ ਗੱਲ ਕਰਨੀ, ਸੋਹਣੀ ਗੱਲ ਕਰਨੀ, ਮੁਖਤਸਰ ਗੱਲ ਕਰਨੀ, ਤਾਂ ਕਿ ਤੁਹਾਡੀ ਕਾਲ ਦੀ ਕਦਰ ਹੋਵੇ। ਅਸਲਾਮੁਅਲੈਕੁਮ। ਲਓ ਜਨਾਬ, ਪਹਿਲੀ ਕਾਲ ਗਈ ਕੱਟੀ, ਪਤਾ ਨਹੀਂ ਕਿਸ ਵਜ੍ਹਾ ਤੋਂ ਕੱਟੀ ਗਈ। ਬਹਰਹਾਲ 04221111001, ਔਰ ਤੁਸੀਂ ਦੱਸਣਾ ਕਿ ਸਾਡੇ ਵਿੱਚੋਂ ਭਰਮ, ਰੱਖ ਰਖਾਓ, ਇੱਕ ਦੂਜੇ ਦਾ ਲਿਹਾਜ਼ ਕਿਉਂ ਖਤਮ ਹੁੰਦਾ ਜਾ ਰਿਹਾ, ਆਖਿਰ ਐਸੀ ਕੀ ਵਜ੍ਹਾ ਹੈ ਜੀ। ਅਸਲਾਮੁਅਲੈਕੁਮ।
1: ਵਾਲੇਕੁਮ ਅਸਲਾਮ, ਕੀ ਹਾਲ ਹੈ? ਠੀਕ
0: ਠੀਕ ਠਾਕ ਅਲਹਮਦੁਲਿਲਾ।
1: ਸੰਡੇ ਨੂੰ ਤਾਂ ਫੰਡੇ ਬਣਾ ਦਿੱਤਾ, ਬਹੁਤ ਵਧੀਆ ਪ੍ਰੋਗਰਾਮ, ਕਮਾਲ ਕਰ ਦਿੱਤਾ।
0: ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ।
1: ਸਟੂਡੀਓ ਦੂਰ ਹੈ ਨਿਕਲ, ਮੈਂ ਤੁਹਾਡੇ ਵਾਸਤੇ ਕੋਈ ਇਨਾਮ ਲੈ ਕੇ ਆਉਂਗੀ।
0: ਤੁਸੀਂ ਇਨਾਮ ਨਾ ਲੈ ਕੇ ਆਵੇ, ਗੋੜਾ ਲੈ ਚਾਵਲ ਪਕਾ ਲਵੇ।
1: ਓ ਠੀਕ ਹੋ ਗਿਆ। ਬਾਕੀ ਬਹੁਤ ਵਧੀਆ ਪ੍ਰੋਗਰਾਮ, ਤੇ ਜਿਹੜਾ ਤੁਸੀਂ ਟੋਪਿਕ ਰੱਖਿਆ ਉਹਦੇ ਟੋਪਿਕ ਤੇ ਮੈਂ ਕੋਈ ਨਹੀਂ ਆਖ ਸਕਦੀ।
0: ਕਿਉਂ ਬਾਈ, ਵਜ੍ਹਾ? ਲੋਕਾਂ ਨੂੰ ਇਹ ਖਿਆਲ ਹੀ ਨਹੀਂ ਕਿ ਅਸੀਂ ਆਪਣੀ ਰਿਵਾਇਤ ਤੋਂ ਉੱਠਦੇ ਜਾਂਦੇ ਹਾਂ, ਬਜ਼ੁਰਗਾਂ ਦੀ ਰਿਵਾਇਤ ਤੋਂ ਉੱਠਦੇ ਜਾਂਦੇ, ਇਹ ਕਹਿਣਾ ਚਾਹ ਰਹੇ ਹੋ?
1: ਵੱਡੇ ਵਡੇਰਿਆਂ ਦੀ, ਜਿਹੜੇ ਬਜ਼ੁਰਗ ਹੈ ਸਾਡੇ, ਉਹਨਾਂ ਦੀ ਅਸੀਂ
0: ਉਹ ਕਦਰਾਂ ਨਹੀਂ ਕਰ ਰਹੇ, ਉਹਨਾਂ ਦੀ ਕਦਰਾਂ ਤੇ ਚੱਲ ਨਹੀਂ ਰਹੇ, ਇਹ ਕਹਿਣਾ ਚਾਹ ਰਹੇ ਹੋ ਨਾ?
1: ਬਿਲਕੁਲ।
0: ਤੇ ਆਪਣਾ ਨਾਮ ਨਹੀਂ ਦੱਸਿਆ?
1: ਮੇਰਾ ਨਾਮ ਉਸਮਾ ਖਾਨ।
0: ਉਸਮਾ ਖਾਨ, ਉਸਮਾ ਖਾਨ, ਥੈਂਕ ਯੂ ਸੋ ਮੱਚ।
1: ਓਕੇ, ਅੱਲਾ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਉਸਮਾ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਪ੍ਰੋਗਰਾਮ ਦੀ ਤਾਰੀਫ ਕੀਤੀ, ਤੁਸੀਂ ਸੁਣ ਲਈ। ਅੱਜ ਦਾ ਟੋਪਿਕ ਹੈ ਕਿ ਸਾਡੇ ਵਿੱਚੋਂ ਰੱਖ ਰਖਾਓ, ਭਰਮ, ਲਿਹਾਜ਼, ਇਹਤਰਾਮ ਕਿਉਂ ਖਤਮ ਹੁੰਦਾ ਜਾ ਰਿਹਾ, ਆਖਿਰ ਉਹਦੀ ਐਸੀ ਵਜ੍ਹਾ ਕੀ। ਅਸਲਾਮੁਅਲੈਕੁਮ ਜੀ। ਪਤਾ ਨਹੀਂ ਕਿਸੇ ਵਿਚਾਰੇ ਦੀ ਕਾਲ ਬਾਰ ਬਾਰ ਕੱਟੀ ਜਾ ਰਹੀ ਆ। ਮੈਂ ਤੁਹਾਡੇ ਦੁੱਖ ਦੇ ਵਿੱਚ ਬਰਾਬਰ ਦਾ ਸ਼ਰੀਕ ਹਾਂ, ਲੇਕਿਨ ਕੀ ਕਰਾਂ, ਮੇਰਾ ਵੱਸ ਕੋਈ ਨਹੀਂ। ਅਸਲਾਮੁਅਲੈਕੁਮ।
2: ਵਾਲੇਕੁਮ ਸਲਾਮ।
0: ਉਹ ਆ ਗਈ ਜੀ ਸ਼ਮੀਮਾ ਪੀ
2: ਬਾਲੋ ਚਿੜੀਓ ਚੀਜ਼ ਮੰਡੀ ਦੀ ਲੈ ਜਾਓ,
0: ਬਾਲੋ ਬੱਤੀਆਂ ਮੈਂ ਮਾਈ ਸਾ ਕੁਮਾਰੋ ਸੰਗਲਾ ਨਾਲ। ਕਿਆ ਹਾਲ ਹੈ ਜੀ, ਠੀਕ ਠਾਕ ਹੋ? ਨਹੀਂ ਤੇ ਉਹ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਵੀ ਉਹ ਜਿਹੜੇ ਮੈਂ ਦੋਸਤ ਦੀ ਗੱਡੀ ਗੰਦੀ ਕੀਤੀ? ਅਸਲ ਮਕਸਦ ਹੁੰਦਾ ਵੀ ਇਸ ਤੋਂ ਸਾਡੇ ਲਿਸਨਰ ਸੁਣ ਕੇ ਨਾ ਜ਼ਰਾ ਉਹਨੂੰ ਆਪਣੇ ਆਪ ਨੂੰ ਚੇਂਜ ਕਰ ਲਵੇ।
2: ਪੁੱਛਦਾ ਨੀ ਕਿਸੇ ਨੂੰ, ਕੋਈ ਆਣਾ ਜਾਣਾ ਖਤਮ ਹੋ ਚੁੱਕਾ ਵੇ, ਬਸ ਇਹ ਸਮਝ ਨੀ ਲੱਗਦੀ ਕੀ ਮਸਲੇ ਕੀ ਨੇ ਲੋਕਾਂ ਨੂੰ। ਜੇ ਜਰਾ ਜਾ ਕੁਛ ਹੋ ਜਾਣਾ ਆਪਣੇ ਅਜ਼ੀਜ਼ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਭੈਣ ਭਰਾ ਨੂੰ, ਸਭ ਇਕੱਠੇ ਹੋ ਜਾਂਦੇ,
0: ਸਾਰੇ ਲੋਕ ਸਾਇਆ ਕਰ ਦਿੰਦੇ ਸੀ, ਬਾਂ ਬੇਲੀ ਬਣ ਜਾਂਦੇ ਸੀ, ਤਾਕਤ ਬਣ ਜਾਂਦੇ ਸਨ,
2: ਦੁੱਖ ਤਕਲੀਫ ਸਭ ਇਕੱਠੇ ਹੋ ਜਾਣ, ਲੇਕਿਨ ਹੁਣ ਕਿਸੇ ਨੂੰ ਕੋਈ ਪਰਵਾਹ ਨਹੀਂ। ਅਗਰ ਬੜੀ ਕੋਈ ਗੱਲ ਹੋਏ, ਬਹੁਤ ਬੜੀ ਹੋਏਗੀ ਨਾ, ਫੋਨ ਕਰਕੇ ਹਾਲ ਚਾਲ ਪੁੱਛ ਲੈ, ਚਲੋ ਜੀ।
0: ਬਿਲਕੁਲ ਐਵੇਂ ਗੱਲ, ਬਿਲਕੁਲ ਐਵੇਂ ਗੱਲ।
2: ਤੇ ਇਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਪਹਿਲੇ ਪਿਆਰ ਮੁਹੱਬਤਾਂ ਜਿਹੜੀਆਂ ਨੇ ਖਤਮ ਹੋ ਚੁੱਕੀਆਂ ਨੇ ਕੋਈ ਨਹੀਂ। ਤੇ ਬਾਕੀ ਤਾਰਿਕ ਭਾਈ ਸੁਣ ਰਹੇ ਨੇ, ਮੈਂ ਉਹਨਾਂ ਦੇ ਮੈਸੇਜ ਸੁਣ ਰਹੇ ਸੀ, ਉਹਨਾਂ ਨੂੰ ਬਹੁਤ ਬਹੁਤ ਅਸਲਾਮ ਅਲੈਕਮ। ਤੇ ਮੈਂ ਰੁਬੀਨਾ ਜੱਟੀ ਨੂੰ ਕਹਾਂਗੀ, ਸਿਰਫ ਇੱਕ ਤੁਹਾਡੇ ਸ਼ੋਅ 'ਚ ਤਾਂ ਆਉਂਦੀਆਂ ਨੇ, ਹੋਰ ਕਿਸੇ ਸ਼ੋਅ 'ਚ ਨਹੀਂ ਆਉਂਦੀ, ਉਹਨਾਂ ਚਾਹੀਦਾ ਹਰ ਸ਼ੋਅ 'ਚ ਸ਼ਾਮਿਲ ਹੋਣ ਕਰਨ,
0: ਉਹਨਾਂ ਨੇ ਕਹਾਂ ਨਾ ਲਾਈਵ ਕਾਲ ਤੇ ਵੀ ਆਇਆ ਕਰਨ।
2: ਹਾਂਜੀ, ਉਹੀ ਨਾ, ਇਸੇ ਲਈ ਤਾਂ ਬਾਕੀ ਉਹਨਾਂ ਨੂੰ ਬਹੁਤ ਬਹੁਤ ਮੇਰੀ ਤਰਫੋਂ ਅਸਲਾ ਪਏ। ਅਨੀਲਾ ਨੂੰ ਵੀ ਤੇ ਫਰੀ ਦੀ ਕੱਲ੍ਹ ਸਾਲਗਿਰਾ ਸੀ, ਉਹਨਾਂ ਨੂੰ ਸਾਲਗਿਰਾ ਦੀ ਮੁਬਾਰਕ, ਬਹੁਤ ਬਹੁਤ ਮੇਰੀ ਤਰਫੋਂ।
0: ਓਕੇ ਓਕੇ ਓਕੇ ਓਕੇ, ਬਹੁਤ ਸ਼ੁਕਰੀਆ
2: ਸੁਣਨ ਵਾਲਿਆਂ ਨੂੰ। ਅਸਲਾਮੁਅਲੈਕੁਮ, ਅੱਲਾ ਹਾਫਿਜ਼,
0: ਅੱਲਾ ਹਾਫਿਜ਼। ਲਓ ਜਨਾਬੀ ਹਨ ਸ਼ਮੀ ਮਾਪੀ ਔਰ ਆਸ਼ਿਕ ਖਸ਼ਖੇਲੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਆਸ਼ਿਕ ਖਸ਼ਖੇਲੀ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਬਦੁਲ ਰਹਿਮਾਨ ਵੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਅਬਦੁਲ ਰਹਿਮਾਨ ਭਾਈ ਤੁਹਾਡਾ ਵੀ ਬਹੁਤ ਸ਼ੁਕਰੀਆ, ਜਿੰਦੇ ਰਹੋ। ਅਸਲਾਮ ਅਲੈਕੁਮ।
3: ਵਾਲੇਕੁਮ ਸਲਾਮ ਭਾਈ ਗੁਲਾਮ ਅਲੀ, ਕੀ ਹਾਲ ਹੈ? ਠੀਕ
0: ਹੋ? ਮੈਂ ਠੀਕ ਠਾਕ ਅਲਹਮਦੁਲਿਲਾ, ਤੁਸੀਂ ਸੁਣਾਓ?
3: ਹਾਂਜੀ, ਬਸ਼ੀਰ ਅਹਿਮਦ ਨਿਮਕਵਾਲਾ ਚੁੰਮੀਆਂ ਮਰ ਸਿੱਧੂ ਬੋਲ ਰਹੇ।
0: ਕੀ ਹਾਲ ਹੈ ਸਰ, ਠੀਕ ਹੋ, ਖੁਸ਼ ਹੋ?
3: ਅੱਲਾ ਦਾ ਸ਼ੁਕਰ ਹੈ, ਗਰਮੀ ਹੈ, ਬੱਤੀ ਗਈ ਹੈ, 2 ਘੰਟੇ ਹੋ ਗਏ ਨੇ।
0: ਓਏ ਹੋਏ ਹੋਏ, ਚਲੋ ਖੈਰ, ਇਹ ਤਾਂ ਕੋਈ ਨਹੀਂ। ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਸਾਡਾ ਟਾਪਿਕ ਹੈ ਉਸ 'ਤੇ ਗੱਲ ਕਰੋਗੇ ਕਿ ਰੱਖ ਰਖਾਓ ਭਰਮ ਕਿਉਂ ਖਤਮ ਹੁੰਦਾ ਜਾਂਦਾ?
3: ਬਾਈ ਜਾਨ, ਇਸ ਤਰ੍ਹਾਂ ਹੈਗਾ, ਜੇ ਕਿਸੇ ਵਿਆਹ ਸ਼ਾਦੀ ਚਲ ਜਾਓ ਨਾ, ਕੋਫੀਆਂ ਲੱਗੀਆਂ ਹੁੰਦੀਆਂ ਨੇ, ਉੱਥੇ ਬੰਦੇ ਨਹੀਂ ਪੁੱਛਦੇ ਯਾਰ ਤੂੰ ਕਿੱਥੋਂ ਆਇਆ, ਤੇਰੀ ਕਿਹੜੀ ਇਹਦੇ ਨਾਲ ਹਮਦਰਦੀ ਹੈਗੀ ਹੈ, ਤੂੰ ਮਤਲਬ ਕੌਣ ਹੈਗਾ? ਨਹੀਂ, ਉੱਥੇ ਬੰਦੇ ਮੋਬਾਈਲ ਲੈ ਕੇ ਆਪੋ ਆਪਣੇ ਬੈਠੇ ਨੇ।
0: ਸਹੀ ਸਹੀ ਸਹੀ,
3: 10 ਬੰਦੇ ਆਪਣਾ ਮੋਬਾਈਲ ਲੈ ਕੇ ਵੇਖਣ ਲੈ ਨੇ।
0: ਤੁਸੀਂ ਚਾਹੁੰਦੇ ਕਹਿੰਦੇ ਹੋ ਬਈ ਮੋਬਾਈਲ ਜਿਹੜਾ ਇਹਨੇ ਖਤਮ ਕਰ ਦਿੱਤਾ, ਰੱਖ ਰਖਾਓ ਲਿਹਾਜ਼ ਇੱਜ਼ਤ ਇਤਰਾਮ।
3: ਮੇਰੇ ਨਾਲ ਕਈ ਵਾਰੀ ਚਾਨਸ ਹੋਇਆ ਨਾ, ਮੈਂ ਤਾਂ ਕਹਿ ਰਿਹਾ।
0: ਸਹੀ ਹੋ ਗਿਆ, ਸਹੀ ਹੋ ਗਿਆ।
3: ਬਾਕੀ ਸਾਰੇ ਸੁਣਨ ਵਾਲਿਆਂ ਨੂੰ ਦੁਆ ਸਲਾਮ, ਬੜਾ ਪ੍ਰੋਗਰਾਮ ਅੱਛਾ ਹੈ, ਗਾਣੇ ਤੁਹਾਡੇ ਅੱਛੇ ਚਲਾ ਰਹੇ ਹੋ ਤੁਸੀਂ।
0: ਚਲੋ ਚਲੋ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਆਫੀਆ ਖਾਨ ਔਰ ਖਾਨ ਬਾਬਾ ਦੇ ਨਾਮ ਇਹ ਗੀਤ।
4: ਸਾਨੂੰ ਪਿਆਰ ਦੀਆਂ ਨਸ਼ਿਆਂ ਤੇ ਲਾ ਕੇ ਤੂੰ ਹੁਣ ਸਾਡਾ ਜਾਣੂ ਨਹੀਂ ਬਣਦਾ।
0: ਅਸਲਾਮ ਵਾਲੇਕੁਮ।
5: ਵਾਲੇਕੁਮ ਸਲਾਮ, ਜੀ ਸਭ ਕੀ ਹਾਲ ਹੈ? ਫਰੀਦ
0: ਬਿਸਮਿਲ੍ਲਾ ਕਰਾਂ, ਕੌਣ ਹੈ ਸਾਡੇ ਨਾਲ? ਇਜਾਜ਼ ਫਰੀਦੀ ਸਾਹਿਬ, ਖੈਰੀਅਤ ਹੈ, ਤਬੀਅਤ ਠੀਕ ਹੈ?
5: ਅਲਹਮਦੁਲਿਲਾ, ਤੁਹਾਡਾ ਪ੍ਰੋਗਰਾਮ ਮਾਸ਼ਾਅੱਲਾ ਬਹੁਤ ਵਧੀਆ।
0: ਬਹੁਤ ਸ਼ੁਕਰੀਆ,
5: ਬੜਾ ਪਿਆਰਾ ਰੱਖਿਆ ਤੁਸੀਂ ਮਾਸ਼ਾਅੱਲਾ। ਇਹ ਹੈਗਾ ਜੀ, ਇੱਕ ਤੋਂ ਜਿੱਥੇ ਭਰੋਸਾ ਮੁੱਕ ਗਿਆ, ਮੁਹੱਬਤ ਮੁੱਕ ਗਈ, ਚੱਲੀਏ ਸਭ ਤੋਂ ਜਿਹੜਾ ਲੁਕਸ ਹੈ ਨਾ ਉਹ ਇਹ ਹੋਈ ਕਿ ਮੁਹੱਬਤ ਇੱਕ ਰਾਤੋਂ ਰਾਤ ਅਸੀਂ ਅਮੀਰ ਹੋ ਜਾਈਏ। ਅੱਗੇ ਪੈਸੇ ਫਲਾਣੇ ਸਨ, ਜਦੋਂ ਜਮਾਨਤ ਰੱਖ ਲਓ ਤੇ ਦੇ ਦੇਣਾ, ਅਮਾਨਤਦਾਰ ਹੀ ਮੁੱਕਦੇ ਜਾ ਰਹੇ ਨੇ।
0: ਸਹੀ ਸਹੀ ਸਹੀ, ਮਤਲਬ ਅਸੀਂ ਜ਼ਿੰਦਗੀ ਦੀ ਦੌੜ ਹੀ ਲੱਗ ਗਏ, ਬਾਕੀ ਚੀਜ਼ਾਂ ਛੱਡ ਦਿੱਤੀਆਂ ਨੇ, ਐਵੇਂ ਨਾ?
5: ਮੁਹੱਬਤ ਉਹਨੂੰ ਸਕੂਨ ਤੋਂ ਜਿਹਨੂੰ ਕਹਿੰਦੇ ਨੇ, ਉਹ ਪੰਜਾਬੀ ਜੀ ਦਾ ਤੁਹਾਡੀ ਜਿਹੜੀ ਜ਼ਬਾਨ ਹੈ ਬੜੀ ਪਿਆਰੀ, ਤੁਸੀਂ ਕਿਆ ਬਾਤ ਹੈ, ਜਿਹੜਾ ਜਦੋਂ ਤੁਸੀਂ ਬੜੇ ਪਿਆਰੇ ਕਰਦੀ ਗੱਲ ਹੈ, ਅੱਜ ਜਮੀ ਮਾਪੀ ਦੀ ਬੜਾ ਮਜ਼ੇਦਾਰ ਬੋਲਦਾ, ਅੱਜ ਦੀ ਗੱਲ ਕੀਤੀ ਅੱਲਾਹ ਜੇ ਛੋਟਾ ਜਿਹਾ ਇੱਕ ਗੀਤ ਹੈਗਾ ਜੀ, ਜਦੋਂ ਤੇਰੀ ਦੁਨੀਆਂ ਤੋਂ ਪਿਆਰ ਮੁੱਕ ਜਾਏਗਾ, ਦੱਸ ਫਿਰ ਦੁਨੀਆਂ ਤੇ ਕੀ ਰਹਿ
0: ਜਾਏਗਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਵਾਲੇਕੁਮ ਅਸਲਾਮ, ਅੱਲਾ ਹਾਫਿਜ਼।

0: بانی پاکستان قائد اعظم محمد علی جناح رحمۃ اللہ علیہ نے 24 اکتوبر 1947 کو عید الاضحیٰ کے موقع پر قوم کے نام پیغام میں فرمایا، ہم جتنی زیادہ تکلیفیں سہنا اور قربانیاں دینا سیکھیں گے اتنی ہی زیادہ پاکیزہ خالص اور مضبوط قوم کی حیثیت سے ابھریں گے، جیسے سونا آگ میں تپ کر کندن بن جاتا ہے۔
1: There's music and then there's magic. One above FM 101.
2: آئیے لیتے ہیں کمرشل بریک۔
3: پروگرام سنن والے سارے پین پراما دی خدمت تے جی، پروگرام دی میزبان تے تاڈی ترجمان سائمہ سلام عرض کر دیے۔ سونے پین پراو، زندگی سونے رب دی امانت ہے جدی حفاظت ساڈا مذہبی فریض ہے، تے زندگی دی حفاظت دا بہترین طریقہ اے وے کہ اسی اپنی صحت دا بہت زیادہ خیال رکھیے، تے رب نہ کرے جے طبیعت وچ ذرا وی گڑبڑ محسوس ہووے فوراً ہی علاج کروائیے تاکہ صحت یاب زندگی گزار سکیے۔ سونے بہن بھراؤ، ہن تسی سوچ رہے ہو گے کہ چنگے تے مستقل علاج واسطے اسی کدھر جائیے، تے جناب تہاڈی بہن سائمہ تہاڈی اس مشکل دا حل پیش کردی ہے تے تانوں مشورہ دیندی ہے کہ تسی فوراً ہی پاکستان دے مایہ ناز طبیب تے بین الاقوامی شہرت حاصل کرن والے ہربل فزیشن جناب پروفیسر سلیمان صاحب نال رابطہ کرو۔ پروفیسر سلیمان صاحب وگڑی ہوئیاں پیچیدہ بیماریاں تے مردانہ تے زنانہ بانجھپن دے کامیاب علاج دے حوالے نال خاص شہرت رکھتے ہیں۔ سونے پین پراؤ، سائمہ جان دی ہے کہ تسی بڑے احتیاط نال دعا خانے دا پتہ نوٹ فرماؤ گے تاکہ تسی کسے وی بیماری دی صورت وچ فوراً ہی پروفیسر سلیمان صاحب نو آپ مل سکو، تے نوٹ کرو، سلیمان دوا خانہ رجسٹرڈ، پل فلائی اوور بالمقابل مینار پاکستان، مین راوی روڈ، لاہور، فون نمبر 042-377-2760 یعنی 042-377-2710 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com۔ جی سونے فین پراؤ، پتا تہن مل گیا، تے جناب ہن تسی کدھرے نہیں جانا بلکہ پروگرام نو بڑی توجہ نال سننا ہے کیونکہ تسی اس پروگرام وچ بہترین طبی معلومات حاصل کردے ہو۔ سونے فین پراؤ، ساڈے پروگرام دے مہمان تے طبی یونانی دی شان جناب پروفیسر سلیمان صاحب ساڈے سٹوڈیو وچ موجود نے، جڑے تہاڈی خطوط دی روشنی وچ تہانوں صحت بھری زندگی گزارن دے طریقے دسن گے۔ سونے بھن بھراؤ، آؤ ملنے ہیں یونانی میڈیکل کالج دے سابق وائس پرنسپل، پاکستان طب فاؤنڈیشن دے چیئرمین تے بہترین طبی خدمات دے اعتراف وچ گولڈ میڈل تے ایوارڈ حاصل کرن والے طبیب جناب پروفیسر سلیمان صاحب نوں۔ سلیمان صاحب ویلکم، نوازش، خوش آمدید تے جی آیا نوں۔
4: سائما جی شکریہ، نوازش تے بڑی مہربانی کہ تسی تین زبانیں چ استقبالی کلمات ادا کیتے۔
3: تے تسی تین زبانیں چ جوابی شکریہ ادا کیتا ہے، جدے لئی چوتھی واری شکریہ۔ سلیمان صاحب، ساڈے بھن بھرا منتظر ہوندے نے کہ تہاڈی گفتگو سنن، لہذا میں زیادہ دیر ڈسٹرب نہیں کرنا چاہندی تے وقت ضائع کیتے بغیر پروگرام دا پہلا ایس ایم ایس پڑھنی ہاں جڑا وحید احمد صاحب نے تحریر کیتا ہے۔ انہاں دا مسئلہ کھبی دا درد ہے۔
4: اچھا
3: سلیمان صاحب، یہ بیماری تے پہلی بار سنی ہے؟ بہرحال لکھتے نے کہ 6 مہینے تو کھبی دا درد ہے، کھبی لت اتنا درد ہوندا ہے کہ میں تو ٹریا پھریا بھی نہیں جاندا، کیونکہ درد پوری لت تو لے کے انگوٹھے تک محسوس ہوندی ہے۔ میں فیزیو تھراپی کرائیے تے مالشی کولو مالش بھی کراندا رہندا وا، لیکن کوئی خاص فائدہ نہیں ہویا۔ تہاڈی بڑی تم سنی ہے، برائے مہربانی چنگی جی دوائی پارسل کر دیو، شکریہ۔
4: وحید بھائی، اس تکلیف نو کھبی دا درد نہیں بلکہ طبی زبان وچ درد ارکونسا تے عام زبان وچ لنگڑی دا درد کہندے نے۔ ਮੇਰੇ ਭਾਈ ਇਹ ਇੱਕ ਅਸਾਬੀ ਦੜ ਦੇ ਜਿਹੜਾ ਕੂਲੇ ਵਿੱਚ ਮੌਜੂਦ ਸ਼ਿਆਟਿਕ ਨਰਵ ਵਿੱਚ ਹੁੰਦਾ ਹੈ। ਇਸੇ ਲਈ ਅੰਗਰੇਜ਼ੀ ਵਿੱਚ ਇਸ ਤਕਲੀਫ ਨੂੰ ਸ਼ਿਆਟਿਕਾ ਕਹਿੰਦੇ ਨੇ। ਮੇਰੇ ਭਾਈ ਸਾਡੀ ਤੀਬ ਵਿੱਚ ਇਸ ਬਿਮਾਰੀ ਦਾ ਬਹੁਤ ਹੀ ਕਾਮਯਾਬ ਅਤੇ ਮੁਸਤਕਿਲ ਇਲਾਜ ਮੌਜੂਦ ਹੈ ਅਤੇ ਗਾਜ ਦਾ ਗੋਸ਼ਤ, ਚਾਵਲ, ਦਹੀਂ, ਆਈਸਕ੍ਰੀਮ, ਬਰਫ਼, ਮਟਰ ਅਤੇ ਲੋਬੀਆ ਬਿਲਕੁਲ ਨਹੀਂ ਖਾਣਾ।
3: ਬਿਲਕੁਲ ਸਹੀ।
4: ਮੈਂ ਤੁਹਾਡੇ ਲਈ ਦਵਾਈ ਤਿਆਰ ਕਰਕੇ ਪਾਰਸਲ ਕਰਾ ਦਿਆਂਗਾ ਅਤੇ ਤਰਕੀਬ ਇਸਤੇਮਾਲ ਵੀ ਤਹਿਰੀਰ ਕਰ ਦਿਆਂਗਾ। ਤੁਸੀਂ ਜਿੰਨੀ ਤਕਲੀਫ ਉਠਾਉਣੀ ਸੀ ਉਠਾ ਲਈ।
3: ਸਹੀ।
4: ਹੁਣ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
3: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਇਲਾਜ ਹੋਵੇ ਤੇ ਆਰਾਮ ਕਿਉਂ ਨਾ ਆਵੇ। ਇਹ ਪਾਕ ਦਾ ਹੀ ਕਰਮ ਹੈ, ਜਿਹਨੂੰ ਚਾਹਵੇ ਦੱਸਦੇ ਸ਼ਿਫਾ ਅਤਾ ਕਰੇ। ਵੈਸੇ ਵੈਸ ਸਾਹਿਬ ਇਹ ਗੱਲ ਚੰਗੀ ਨਹੀਂ, ਤੁਸੀਂ ਬਿਮਾਰੀ ਦਾ ਗਲਤ ਨਾ ਦੱਸ ਕੇ ਮੈਨੂੰ ਮਿਸਗਾਈਡ ਕੀਤਾ ਜੇ।
4: ਸਹਿਮਾ ਜੀ, ਇਹਨਾਂ ਨੇ ਮਿਸ ਗਾਈਡ ਕਰਕੇ ਚੰਗਾ ਕੀਤਾ।
3: ਉਹ ਕਿਸ ਤਰ੍ਹਾਂ ਜੀ?
4: ਸ਼ੁਕਰ ਕਰੋ ਕਿਤੇ ਮਿਸਟਰ ਗਾਈਡ ਨਹੀਂ ਕਹਿ ਦਿੱਤਾ, ਵਰਨਾ ਤੁਸੀਂ ਮਜ਼ੀਦ ਪਰੇਸ਼ਾਨ
3: ਹੁੰਦੇ। ਇਹ ਗੱਲ ਬਿਲਕੁਲ ਠੀਕ ਹੈ। ਚਲੋ ਕੋਈ ਗੱਲ ਨਹੀਂ, ਮੈਂ ਸਮਝ ਗਈ ਹਾਂ ਕਿ ਖੱਬੀ ਲੱਤ ਦਾ ਦਰਦ ਹੈ। ਚਲੋ ਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਤਲਤ ਬਸ਼ੀਰ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੇਰੀ ਦੋ ਬੇਟੀਆਂ ਨੇ, ਘਰ ਵਿੱਚ ਮਾਸ਼ਾਅੱਲਾ ਬਹੁਤ ਹੀ ਰੌਣਕ ਹੈ ਕਿਉਂਕਿ ਇਹਨਾਂ ਦੀ ਮਾਸੂਮ ਸ਼ਰਾਰਤਾਂ ਨਾਲ ਹੀ ਸਾਡੀ ਜ਼ਿੰਦਗੀ ਦੀ ਬਹਾਰ ਹੈ। ਲੇਕਿਨ ਦੁਨੀਆਂ 'ਚ ਕੋਈ ਬੰਦਾ ਐਸਾ ਨਹੀਂ ਹੋਵੇਗਾ ਜਿਹਨੂੰ ਬੇਟੇ ਦੀ ਆਰਜ਼ੂ ਨਾ ਹੋਵੇ। ਚਲੇ ਮਾਨ ਸਾਹਿਬ, ਤੁਹਾਡੇ ਬਾਰੇ ਇਲਮ ਹੋਇਆ ਹੈ ਕਿ ਤੁਸੀਂ ਨਰੀਨਾ ਔਲਾਦ ਤੋਂ ਮਹਿਰੂਮ ਮਰੀਜ਼ਾਂ ਦਾ ਬੜਾ ਕਾਮਯਾਬ ਇਲਾਜ ਕਰਦੇ ਹੋ, ਬਰਾਏ ਕਰਮ ਇਸ ਹਵਾਲੇ ਨਾਲ ਰਹਿਨਮਾਈ ਫਰਮਾਓ।
4: ਮੋਹਤਰਮ ਤਲਤ ਭਾਈ, ਬੇਟੇ ਦੀ ਤਮੰਨਾ ਇੱਕ ਫਿਤਰਤੀ ਜਜ਼ਬਾ ਹੈ ਅਤੇ ਅਮਲੀ ਤੌਰ 'ਤੇ ਵੀ ਅਸੀਂ ਇਸ ਹਕੀਕਤ ਨੂੰ ਨਹੀਂ ਚੁਟਲਾ ਸਕਦੇ ਕਿ ਬੇਟਾ ਹੀ ਖਾਨਦਾਨ ਦਾ ਵਾਰਸ ਅਤੇ ਬਾਪ ਦਾਦਾ ਦੀ ਨਸਲ ਨੂੰ ਪਰਵਾਨ ਚਲਾਉਣ ਦਾ ਸਬੱਬ ਬਣਦਾ ਹੈ। ਅਤੇ ਸੋਹਣੇ ਰੱਬ ਦੀ ਬਾਕਮਾਲ ਹਿਕਮਤ ਨੇ ਜੜੀ ਬੂਟੀਆਂ ਨੂੰ ਕੁਝ ਐਸੀ ਖਸੂਸੀਅਤ ਅਤਾ ਫਰਮਾਈ ਹੈ ਜਿਹਦੇ ਜ਼ਰੀਏ ਉਲਾਦੇ ਨਰੀਨਾ ਦਾ ਹਸੂਲ ਮੁਮਕਿਨ ਹੋ ਜਾਂਦਾ ਹੈ। ਮੇਰੇ ਪਿਆਰੇ ਭਾਈ, ਤੁਸੀਂ ਮੈਨੂੰ ਦੁਆਖਾਨੇ 'ਤੇ ਆ ਕੇ ਮਿਲੋ, ਮੈਂ ਤੁਹਾਨੂੰ ਇਸ ਦੁਆ ਦੇ ਹਵਾਲੇ ਨਾਲ ਮਜ਼ੀਦ ਗਾਈਡ ਕਰਾਂਗਾ ਅਤੇ ਇਲਾਜ ਦੇ ਦੌਰਾਨੀਏ, ਵਕਫੇ ਅਤੇ ਦੂਸਰੇ ਅਹਤਿਆਤੀ ਤਦਾਬੀਰ ਬਾਰੇ ਵੀ ਤਫਸੀਲ ਨਾਲ ਦੱਸਾਂਗਾ। ਤੁਸੀਂ ਮੇਰੇ ਆਖੇ ਇੱਕ ਵਾਰੀ ਇਲਾਜ ਕਰਾਓ ਅਤੇ ਸੋਹਣੇ ਰੱਬ ਦੀ ਰਜ਼ਾ ਤੋਂ ਪੂਰੀ ਉਮੀਦ ਰਵੋ, ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ।
3: ਇਨਸ਼ਾਅੱਲਾ ਜੀ, ਕਿਉਂ ਨਹੀਂ, ਰੱਬ ਹੀ ਬੇਮੁਰਾਦਾਂ ਨੂੰ ਬਾ ਮੁਰਾਦ ਕਰਨ ਵਾਲਾ ਹੈ। ਸੁਲੇਮਾਨ ਸਾਹਿਬ, ਹੁਣ ਵਾਰੀ ਅੱਧੀ ਛੁੱਟੀ ਦੀ ਹੈ, ਤੁਸੀਂ ਥੋੜਾ ਜਿਹਾ ਰੈਸ ਫਰਮਾਓ ਤੇ ਮੈਂ ਹੁਣੇ ਹੀ ਆਈ। ਸੋਹਣੀ ਭੈਣ ਭਰਾ, ਆਪਣੀ ਮੇਜ਼ਬਾਨ ਤੇ ਚਿੱਠੀਆਂ ਦੀ ਤਰਜਮਾਨ ਸਾਇਮਾ ਦਾ ਮਸ਼ਵਰਾ ਨੋਟ ਫਰਮਾਓ ਤੇ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਫੌਰਨ ਹੀ ਦਵਾਖਾਨਾ ਤੇ ਤਸ਼ਰੀਫ ਲਿਆਓ ਤੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਇਲਾਜ ਤੋਂ ਫਾਇਦਾ ਉਠਾਓ। ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣ ਲਈ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਇਹ ਪਤਾ ਤੁਹਾਡੀ ਸਿਹਤ ਔਰ ਤੰਦਰੁਸਤੀ ਦਾ ਜ਼ਾਮਿਨ ਨੇ, ਲਿਹਾਜ਼ਾ ਇਸ ਐਡਰੈਸ ਨੂੰ ਸੰਭਾਲ ਕੇ ਰੱਖਣਾ। ਸੁਲੇਮਾਨ ਸਾਹਿਬ, ਉਮੀਦ ਹੈ ਕਿ ਤੁਸੀਂ ਰੈਸਟ ਕਰ ਲਿਆ ਹੋਵੇਗਾ ਕਿਉਂਕਿ ਰੈਸਟ ਇਜ਼ ਬੈਸਟ ਫੋਰ ਹੈਲਥ। ਤੇ ਹੁਣ ਸ਼ੁਰੂ ਕਰਨੀ ਹੈ ਈਮੇਲਸ ਤੇ SMS ਦਾ ਸਿਲਸਿਲਾ ਕਿਉਂਕਿ
4: ਪ੍ਰੋਪਰ ਮੈਡੀਕਲ ਐਡਵਾਈਸ ਇਜ਼ ਬੈਸਟ ਫੋਰ ਹੈਲਥ।
3: ਜੀ ਜੀ ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਤੇ ਮੇਰੇ ਮੂੰਹ ਦੀ ਗੱਲ ਖੋਲੀ, ਮੈਂ ਇਹੀ ਅਰਜ਼ ਕਰਨ ਲੱਗੀ ਸਾਂ। ਸੁਲੇਮਾਨ ਸਾਹਿਬ, ਤੁਹਾਨੂੰ ਸ਼ਹਿਬਾਜ਼ ਅਖਤਰ ਸਾਹਿਬ ਨੇ SMS ਲਿਖੀ ਹੈ, ਫਰਮਾਉਂਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਮੇਰੇ ਬੇਟੇ ਦੀ ਉਮਰ 31 ਸਾਲ ਹੈ, ਉਹਨਾਂ ਨੂੰ ਇਨਫਰਟੈਲਿਟੀ ਦਾ ਮਸਲਾ ਹੈ
4: ਜੀ।
3: ਮੈਂ ਤੁਹਾਨੂੰ ਇਸ ਕੇਸ ਦੇ ਹਵਾਲੇ ਨਾਲ ਸਾਰੀ ਮੈਡੀਕਲ ਰਿਪੋਰਟਸ ਕਰ ਰਿਹਾ ਵਾਂ, ਬਰਾਏ ਮਿਹਰਬਾਨੀ ਮਸ਼ਵਰਾ ਦਿਓ।
4: ਮੋਹਤਰਮ ਸ਼ਹਿਬਾਜ਼ ਭਾਈ, ਮੈਂ ਤੁਹਾਡੀ ਇਰਸਾਲ ਕਰਦਾ ਰਿਪੋਰਟ ਵੇਖੀਆਂ ਨੇ, ਲੇਕਿਨ ਮੈਨੂੰ ਹੈਰਾਨੀ ਇਹ ਵੇ ਕਿ ਇੰਨੇ ਅਰਸੇ ਇਲਾਜ ਤੋਂ ਬਾਅਦ ਵੀ ਇਹ ਤਕਲੀਫ ਠੀਕ ਕਿਉਂ ਨਹੀਂ ਹੋਈ। ਮੇਰੇ ਮੋਹਤਰਮ, ਤਿਬੇ ਯੂਨਾਨੀ ਦੇ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
3: ਬਿਲਕੁਲ
4: ਬਿਹਤਰ ਇਹ ਵੇ ਕਿ ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ 'ਤੇ ਭੇਜੋ, ਤਾਂ ਕਿ ਮੈਂ ਸਾਰੀ ਤਫਸੀਲ ਸੁਣ ਕੇ ਇਲਾਜ ਤਜਵੀਜ਼ ਕਰਾਂ ਅਤੇ ਇਲਾਜ ਬਾਰੇ ਉਹਨਾਂ ਨੂੰ ਮਜ਼ੀਦ ਗਾਈਡ ਵੀ ਕਰ ਸਕਾਂ। ਤੁਸੀਂ ਸੋਹਣੇ ਰੱਬ 'ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਕੁਝ ਅਰਸੇ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਅਤੇ ਇਨਸ਼ਾਅੱਲਾ ਸੋਹਣਾ ਰੱਬ ਉਹਨਾਂ ਨੂੰ ਔਲਾਦ ਵਰਗੀ ਪਿਆਰੀ ਅਤੇ ਅਜ਼ੀਮ ਨਿਮਤ ਵੀ ਜ਼ਰੂਰ ਅਤਾ ਫਰਮਾਏਗਾ
3: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਅੱਲਾ ਦੀ ਜ਼ਾਤ ਬੜੀ ਬੇਨਿਆਜ਼ ਹੈ, ਉਹ ਸਭ 'ਤੇ ਕਰਮ ਕਰਦੀ ਹੈ। ਇਨਸ਼ਾਅੱਲਾ ਇਹ ਮਸਲਾ ਵੀ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
4: ਜੀ,
3: ਚਟਪਟੇ ਖਾਣੇ ਦਾ ਸਵਾਦ ਤੇ ਬੜਾ ਹੁੰਦਾ ਹੈ, ਲੇਕਿਨ ਇਹਦੇ ਆਫਟਰ ਇਫੈਕਟਸ ਬੜੇ ਭੈੜੇ ਹੁੰਦੇ ਨੇ।
4: ਫਿਰ ਕਿਉਂ ਐ ਸਹਿਮਾ ਜੀ, ਚਟੋਰਾਪਨ ਤਾਂ ਪੂਰਾ ਹੋ ਜਾਂਦਾ ਹੈ।
3: ਤੋਬਾ ਤੋਬਾ, ਐਸੇ ਚਟੋਰੇਪਨ ਤੋਂ ਸਾਦਾ ਪਾਣੀ ਬਿਹਤਰ, ਕਮ ਅਜ਼ ਕਮ ਆਫਟਰ ਇਫੈਕਟ ਚੰਗੇ ਹੋਣਗੇ ਨਾ, ਤੇ ਸਾਰੀ ਗੁਜ਼ਾਰ ਨਾਲ ਸਿਹਤ ਵੀ ਬਣੇਗੀ। ਸੁਲੇਮਾਨ ਸਾਹਿਬ, ਇੱਕ SMS ਚਟੋਰੇਪਨ ਦਾ ਅਮਲੀ ਨਮੂਨਾ ਹੈ ਜਿਹੜੀ ਕਾਮਰਾਨ ਭੱਟ ਸਾਹਿਬ ਨੇ ਤਹਿਰੀਰ ਕੀਤੀ ਹੈ।
4: ਹਕੀਮ
3: ਸਾਹਿਬ, ਪਤਾ ਨੀ ਕੀ ਗੱਲ ਹੈ, ਇਹ ਖਾਣ ਪੀਣ ਦੀਆਂ ਗੱਲਾਂ ਬੱਟਾਂ ਦੇ ਹਵਾਲੇ ਨਹੀਂ ਕਰਦੀਆਂ। ਲਿਖਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਚਟਪਟੇ ਖਾਣੇ ਮੇਰੀ ਕਮਜ਼ੋਰੀ ਹੈ ਤੇ ਤਕਰੀਬਨ ਰੋਜ਼ਾਨਾ ਹੀ ਰਾਤ ਦਾ ਖਾਣਾ ਮੈਂ ਬਾਹਰੋਂ ਖਾਣਾ ਵਾਂ। ਹਕੀਮ ਸਾਹਿਬ, ਥੋੜੇ ਅਰਸੇ ਤੋਂ ਮੇਰਾ ਮੇਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ, ਖਾਣਾ ਹਜ਼ਮ ਨਹੀਂ ਹੁੰਦਾ, ਭੁੱਖ ਖਤਮ ਹੋ ਗਈ ਹੈ, ਸੀਨੇ 'ਚ ਜਲਨ ਰਹਿੰਦੀ ਹੈ ਤੇ ਮੂੰਹ ਵਿੱਚ ਦਾਣੇ ਨਿਕਲਦੇ ਨੇ। ਹਰ ਕੋਈ ਇਹੀ ਕਹਿੰਦਾ ਹੈ ਕਿ ਇਹ ਬਾਜ਼ਾਰੀ ਚਟਪਟੇ ਖਾਣੇ ਦਾ ਅੰਜਾਮ ਹੈ। ਸੁਲੇਮਾਨ ਸਾਹਿਬ, ਕੀ ਇਹ ਗੱਲ ਠੀਕ ਹੈ? ਬਰਾਏ ਕਰਮ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਜਿਹੜੀ ਨਾ ਪਾਰਸਲ ਕਰ ਦਿਓ।
4: ਕਾਮਰਾਨ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਬਾਜ਼ਾਰੀ ਮਿਰਚ ਮਸਾਲੇਦਾਰ ਖਾਣੇ ਦੀ ਵਜ੍ਹਾ ਤੋਂ ਮੇਦੇ ਵਿੱਚ ਤਜ਼ਾਬੀਅਤ ਜ਼ਿਆਦਾ ਹੋ ਜਾਂਦੀ ਹੈ ਤੇ ਨਿਜ਼ਾਮ ਹਜ਼ਮ ਵੀ ਦਰੁਸਤ ਨਹੀਂ ਰਹਿੰਦਾ। ਤੁਹਾਡੀ ਤਬੀਅਤ ਦੀ ਖਰਾਬੀ 'ਚ ਤੁਹਾਡਾ ਆਪਣਾ ਹੀ ਹੱਥ ਹੈ, ਲਿਹਾਜ਼ਾ ਐਂਦਾ ਇਹੋ ਜਿਹੀ ਗਜ਼ਾ ਤੋਂ ਪਰਹੇਜ਼ ਕਰੋ ਤੇ ਬਿਹਤਰ ਹੈ। ਮੇਰੇ ਭਾਈ, ਤੁਸੀਂ ਦਹੀਂ ਤੇ ਦੁੱਧ ਦਾ ਜ਼ਿਆਦਾ ਇਸਤੇਮਾਲ ਕਰੋ ਤੇ ਗੋਸ਼ਤ ਮੁਰਗੀ ਦੀ ਬਜਾਏ ਕੁਝ ਦਿਨ ਸਬਜ਼ੀ ਦਾ ਜ਼ਿਆਦਾ ਖਾਓ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ ਪਾਬੰਦੀ ਨਾਲ ਦਵਾਈ ਲੈਣਾ ਤੇ ਪਰਹੇਜ਼ ਤੇ ਅਮਲ ਵੀ ਕਰਨਾ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ ਕਾਮਰਾਨ ਸਾਹਿਬ, ਤੁਸੀਂ ਆਪਣੀ ਖੁਰਾਕ ਪਸੰਦੀ ਤੇ ਚਸਕੇਦਾਰੀ ਦਾ ਸਵਾਦ ਤੇ ਚੱਖ ਹੀ ਲਿਆ, ਹੁਣ ਜਨਾਬ ਦਵਾਈ ਦਾ ਸਵਾਦ ਵੀ ਚੱਖ ਲਓ। ਲੇਕਿਨ ਯਾਦ ਰੱਖਣਾ ਕਿ ਸਿਹਤਯਾਬ ਹੋਣ ਤੋਂ ਬਾਅਦ ਫਿਰ ਚਸਕਾ ਤੇ ਚਟਖਾਰੇ ਵਾਲੀ ਗੇਮ ਨਹੀਂ ਕਰਨੀ। ਸੁਲੇਮਾਨ ਸਾਹਿਬ
4: ਜੀ, ਜੀ
3: ਉਹ ਇੱਕ ਮਿਸਾਲ ਮਸ਼ਹੂਰ ਹੈ ਨਾ ਕਿ ਅਕਲਮੰਦ ਕੋਈ ਇਸ਼ਾਰਾ ਕਾਫੀ। ਸੁਲੇਮਾਨ ਸਾਹਿਬ, ਇਹ ਗੱਲ ਸਮਝ ਨਹੀਂ ਆਉਂਦੀ ਕਿ ਜੇ ਅਕਲਮੰਦ ਦਾ ਇਸ਼ਾਰਾ ਕਾਫੀ ਹੁੰਦਾ ਤੇ ਬੇਵਕੂਫ ਵਾਸਤੇ ਕਿਹੜੀ ਸ਼ੈ ਜ਼ਰੂਰੀ ਹੁੰਦੀ?
4: ਸਹਿਮਾ ਜੀ, ਬੇਵਕੂਫ ਲਈ ਸੋਟੀ ਹੋਣੀ ਚਾਹੀਦੀ ਹੈ
3: ਜੀ, ਬਿਲਕੁਲ, ਉਹ ਵੀ ਮੋਟੀ ਜਿਹੜੀ ਅਕਲ ਟਿਕਾਣੇ ਕਰਦੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ SMS ਕਰਦੇ ਰਹੇ ਜਿਹੜਾ ਸਾਡੀ ਇੱਕ ਭੈਣ ਪਰੀਆ ਨੇ ਲਿਖਿਆ ਹੈ। ਫਰਮਾਂਦੀਆਂ ਨੇ ਕਿ ਮੇਰੀ ਬੇਟੀ ਜਿਹਦੀ ਉਮਰ ਤਕਰੀਬਨ 19 ਸਾਲ ਹੈ, ਉਹਦੀ ਸਕਿਨ ਬਹੁਤ ਹੀ ਡਰਾਈ ਹੈ, ਹੱਤਾ ਕਿ ਗਰਮੀ ਦੇ ਮੌਸਮ ਵਿੱਚ ਵੀ ਕੋਲਡ ਕਰੀਮ ਜਾਂ ਲੋਸ਼ਨ ਇਸਤੇਮਾਲ ਕਰਦੀ ਹੈ। ਸਕਿਨ ਤੇ ਬਾਰੀਕ ਦਾਣੇ ਨਿਕਲਦੇ ਨੇ ਤੇ ਖੁਸ਼ਕੀ ਵਾਧੇ ਤੌਰ ਤੇ ਨਜ਼ਰ ਆਉਂਦੀ ਹੈ। ਉਹਦੀ ਰੰਗਤ ਵੀ ਕਾਫੀ ਡਾਰਕ ਹੋ ਰਹੀ ਹੈ। ਮੈਂ ਕਾਫੀ ਦਵਾਈਆਂ ਬਿਲਖਸੂਸ ਕਰੀਮਾਂ ਇਸਤੇਮਾਲ ਕਰਾ ਚੁੱਕੀ ਹਾਂ, ਲੇਕਿਨ ਫਾਇਦਾ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਬੇਟੀ ਦੀ ਸਕਿਨ ਫਰੈਸ਼ ਹੋ ਜਾਏ ਤੇ ਕੀਲ ਮੁਹਾਸੇ ਵੀ ਠੀਕ ਹੋ ਜਾਣ। ਦੂਜੀ ਗੁਜ਼ਾਰਿਸ਼ ਇਹ ਵੇ ਕਿ ਮੌਜੂ ਖੁਰਾਕ ਬਾਰੇ ਵੀ ਜ਼ਰੂਰ ਦੱਸਣਾ, ਮਿਹਰਬਾਨੀ ਹੋਵੇਗੀ।
4: ਭੈਣ ਜੀ, ਖੁਰਾਕ ਸਾਡੀ ਸਿਹਤ ਤੇ ਖੂਬਸੂਰਤੀ ਵਾਸਤੇ ਇੱਕ ਅਹਿਮ ਚੀਜ਼ ਹੈ। ਜ਼ਾਹਿਰ ਇਹ ਵੇ ਕਿ ਜਦੋਂ ਜਿਸਮ ਨੂੰ ਮਤਲੂਬਾ ਖੁਰਾਕ ਨਹੀਂ ਮਿਲੇਗੀ, ਯਾਨੀ ਅਹਿਮ ਗਜ਼ਾਈ ਅਜਜ਼ਾ ਮਸਲਨ ਵਿਟਾਮਿਨਸ, ਆਇਰਨ, ਕੈਲਸ਼ੀਅਮ ਵਗੈਰਾ ਨਹੀਂ ਮਿਲਣਗੇ ਤੇ ਸਾਡੇ ਰੂਪ ਰੰਗ ਤੇ ਮੁਜ਼ਰ ਅਸਰਾਤ ਮੁਰੱਤਬ ਹੋਣਗੇ।
3: ਬਿਲਕੁਲ,
4: ਲਿਹਾਜ਼ਾ ਬੇਟੀ ਨੂੰ ਦੁੱਧ, ਦਹੀਂ, ਅੰਡੇ, ਗੋਸ਼ਤ, ਸਬਜ਼ੀ, ਦਾਲਾਂ ਸਮੇਤ ਹਰ ਚੀਜ਼ ਦਿਓ। ਸਿਰਫ ਬਾਜ਼ਾਰੀ ਖਾਣੇ ਤੇ ਬੇਕਰੀ ਦੀ ਮਸਨੂਆਤ ਤੋਂ ਪਰਹੇਜ਼ ਜ਼ਰੂਰੀ ਹੈ।
3: ਬਿਲਕੁਲ,
4: ਇਸ ਖੁਰਾਕ ਵਿੱਚ ਫਲ ਤੇ ਸਬਜ਼ੀ ਦਾ ਇਸਤੇਮਾਲ ਜ਼ਿਆਦਾ ਹੋਵੇ ਤੇ ਬਿਹਤਰ ਹੈ। ਦੂਜੀ ਅਹਿਮ ਹਦਾਇਤ, ਮਸਨੂਈ ਯਾਨੀ ਕੈਮੀਕਲ ਅਮੇਜ਼ ਚੀਜ਼ਾਂ ਤੋਂ ਵੀ ਪਰਹੇਜ਼ ਕਰਾਓ।
3: ਬਿਲਕੁਲ ਜੀ,
4: ਮੇਰੀ ਭੈਣ, ਮੈਂ ਬੇਟੀ ਵਾਸਤੇ ਨਹਾਇਤ ਅਲਾ ਦਰਜੇ ਦੀ ਦਵਾਈ ਪਾਰਸਲ ਕਰਵਾ ਰਿਹਾ, ਹਸਬੇ ਹਦਾਇਤ ਦਵਾਈ ਇਸਤੇਮਾਲ ਕਰਾਓ, ਇਨਸ਼ਾਅੱਲਾ ਰੰਗਤ ਵੀ ਨਿਖਰ ਜਾਏਗੀ ਤੇ ਕਿਲ ਮੁਆਸੇ ਖੁਸ਼ਕੀ ਤੇ ਛਾਈਆਂ ਤੋਂ ਵੀ ਨਜਾਤ ਹਾਸਲ ਹੋ ਜਾਏਗੀ,
3: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਜਿਹੜਾ ਨਾ ਵੇਲਾ ਮੁੱਕ ਗਿਆ ਜੀ।
4: ਓਹੋ,
3: ਬਾਕੀ ਚਿੱਠੀਆਂ ਅਗਲੇ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੀ ਜ਼ੀਨਤ ਬਣਾਵਾਂਗੇ। ਸੁਲੇਮਾਨ ਸਾਹਿਬ, ਤੁਸੀਂ ਤਸ਼ਰੀਫ ਲਿਆਏ ਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ। ਇੱਕ ਵਾਰੀ ਫਿਰ ਥੈਂਕ ਯੂ ਵੈਰੀ ਮੱਚ।
4: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਤੇ ਖਤ ਲਿਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ
3: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਸਿਹਤ ਤੇ ਤੰਦਰੁਸਤੀ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਰੂਰ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2716, ਯਾਨੀ 04-2 तीन सत्त सत्त दो सत्त एक छे सिफर। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@lhr.gmail.com। सोने भैन भ्राओ हमेशा खुश रहो, हमेशा सेहतमंद। 608 ते साडा ईमेल एड्रेस है suleiman.dawakhana@lhr.gmail.com।